ਕੂੜ ਮੀਆਂ ਕੂੜ ਵੀ ਵੇਖਾ ਪੋਏ ਖਾਰ ਕੂੜ ਕੂੜੇ ਨੇ ਹੋ ਲਗਾ ਵਿਸਰਿਆ ਕਰਤਾ ਕਿਸ ਨਾਲ ਕੇ ਚੈ ਦੋਸਤੀ ਸਭ ਜਗ ਚੱਲ ਰਹਾ ਕੂੜ ਮਿੱਠਾ ਕੂੜ।

0: ਨਾਨਕ ਪਾਹੇ ਬਾਹਰ ਆ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਹੀਏ ਸ਼ਰਮ ਪਾਹੋ ਤਨਹਾ ਨਾਨਕ ਭਗਤੀ ਜੇਰ ਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਭਗ ਰਜਮ ਤਾ ਕੂੜ ਵਸਕਦਾਰ ਕਾਮ ਨਿਵਸ਼ਦ ਪੁੱਛੀਐ ਬਹਿ ਵਿਖਰੇ ਵਿਚਾਰ ਧੰਦੀ ਰਹੀਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਬਾਬੇ ਬਕਰ ਸਿੰਘਾਰ ਉਚਿਤ ਕੇ ਵਾਦਾ ਗਾਵੇ ਜੁਦਾ ਕਾ ਵਿਚਾਰ ਮੂਰਖ ਪੰਡਿਤ ਇੱਕ ਮਤ ਜਿਸ

0: ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿੱਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਗ੍ਰਿਤਾ ਸਰਬ ਸ਼ਬਦੰ ਏਕ ਸ਼ਬਦੰ।

ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕਰਤ ਇਕਰਤ ਵਾਉ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਹੇ, ਸਤਯੁਗ ਰਥ ਸੰਤੋਖ ਕਾ, ਧਰਮ ਗ੍ਰਿਥ ਵਾਹੋ ਤ੍ਰਿਤੇ ਰਥ ਜਤੇ ਕਾ, ਚੋਰ ਗ੍ਰਿਥ ਵਾਹੋ ਦੁਆਪਰ ਰਥ ਤਪੇ ਕਾ, ਸਤ ਗ੍ਰਿਥ ਵਾਹੋ ਕਲਯੁਗ ਰਥ ਅਗਨ ਕਾ, ਕੂੜ ਗ੍ਰਿਥ ਵਾਹੋ ਕਲਯੁਗ ਰਥ ਅਗਨ

ਅੱਗੇ ਵਸਤ ਜਾਣੀਏ ਪਿਤਰੀ ਚੋਰ ਕਰੇ ਵੱਡੀ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ।

0: ਦੇ ਜਿਮ ਪ੍ਰਜਾਏ ਮਹੱਲਾ ਪਹਿਲਾ।
1: ਸਭੋ ਸਤਕ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਨ ਹੁਕਮੈ ਪਾਣੀ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਜੇ ਤੌਰ ਜਿਕ ਸੰਭਾਏ।

ਕਿਸ ਇਹੋ ਲਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕੋ ਇਤ ਪਾਪੀ ਸੋ ਤਨ ਕੱਢਿਆ ਥੁਕਾਂ ਪਾਈਆਂ ਤਿੱਤ

nem tedd.

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ

ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੈ ਕੋਇ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਹ ਕੋ ਇਹ ਨਿਦਾਨ ਰਹਾਉ। ਸਿੱਧਾਂ ਕੇ ਆਸਣ ਜੇ ਸਿੱਖੈ

ਫਿਰ ਜੀ ਸ਼ਬਦ ਦੀ ਆਰੰਭਤਾ ਕੀਤੀ ਪਹਿਲੇ ਪਦੇ ਤੋਂ। ਪਹਿਲਾਂ ਤਾਂ ਮਾਲਕ ਜੀ ਨੇ ਸਿਰਲੇਖ ਜੋ ਹੈ ਨਾ ਵਡਹੰਸ ਮਹੱਲਾ ਤੀਜਾ, ਇੱਥੋਂ ਜੀ ਹੁਣ ਤੀਸਰੇ ਪਾਤਸ਼ਾਹ ਦੀ ਪਾਵਨ ਬਚਨ ਜਿਹੜੇ ਉਹ ਆਰੰਭ ਹੁੰਦੇ। ਵਡਹੰਸ ਮਹੱਲਾ ਤੀਜਾ ਘਰ ਪਹਿਲਾ, ਇੱਥੇ ਹੁਣ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਪਾਤਸ਼ਾਹ ਨੇ ਪਹਿਲੇ ਘਰ ਦਾ ਜ਼ਿਕਰ ਕੀਤਾ। ਇੱਕ ਓਅੰਕਾਰ, ਉਹ ਅਕਾਲ ਪੁਰਖ ਇੱਕ ਹੈ, ਅਕਾਲ ਪੁਰਖ ਦਾ ਸੰਖੇਪ ਰੂਪ ਦੇ ਵਿੱਚ ਫਿਰ ਗੁਰੂ ਸਾਹਿਬ ਨੇ ਜੋ ਮੰਗਲ ਕੀਤਾ ਨਾ ਵੀ ਉਹ ਅਕਾਲ ਪੁਰਖ ਇੱਕ ਹੈ, ਉਹਦੇ ਵਰਗਾ ਕੋਈ ਨਹੀਂ, ਉਹ ਲਗਾਤਾਰ ਸਭਨਾਂ ਦੇ ਵਿੱਚ ਸਵਰ ਸਵਰੂਪ ਹੋ ਕੇ ਟਿਕਿਆ ਹੋਇਆ, ਸਭਨਾਂ ਵਿੱਚ ਵੱਸ ਰਿਹਾ, ਸਤ ਹੈ, ਸਦੀਵ ਰਹਿਣ ਵਾਲਾ ਹੈ, ਉਹਦੀ ਹੋਂਦ ਕਦੇ ਵਿਣਸਣ ਵਾਲੀ ਨਹੀਂ, ਅਤੇ ਗੁਰਪ੍ਰਸਾਦ ਮਿਲਦਾ ਗੁਰੂ ਦੀ ਕਿਰਪਾ ਸਦਕਾ। ਮਾਲਕ ਜੀ ਕਹਿੰਦੇ ਮਨ ਮੈਲਾ ਸਭ ਕਿਛੁ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਹੁਣ ਇਸ ਸ਼ਬਦ ਦੇ ਨਾਲ ਜੀ ਗੁਰੂ ਅਮਰਦਾਸ ਸਾਹਿਬ ਦਾ ਜੀਵਨ ਰੱਖ ਲਓ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਬਚਨ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਜੀਵਨ ਹੈ। ਸਤਿਗੁਰੂ ਦੇ ਦਰ 'ਤੇ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਤੀਰਥ ਅਸਥਾਨਾਂ 'ਤੇ ਜਾ ਰਹੇ ਨੇ। ਤੀਰਥ ਅਸਥਾਨਾਂ 'ਤੇ ਜਾ ਕੇ ਇਸ਼ਨਾਨ ਕਰ ਰਹੇ, ਆਪ ਵੀ ਜਾ ਰਹੇ ਨਾਲ ਆਪਦੇ ਬਹੁਤ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਵੀ ਲੈ ਕੇ ਜਾਣਾ ਵੀ ਚਲੋ ਭਾਈ। ਸਾਲ ਦੇ ਵਿੱਚੋਂ 6-6 ਮਹੀਨੇ ਜਿਹੜੇ ਨੇ ਉਹ ਤੀਰਥ ਅਸਥਾਨਾਂ 'ਤੇ ਲਾ ਕੇ ਆਉਣੇ। ਜਿੱਦਣ ਗੁਰੂ ਪਾਤਸ਼ਾਹ ਦੇ ਨਾਲ ਮਿਲਾਪ ਹੋਇਆ ਅਤੇ ਗੁਰਤਗੱਦੀ ਦੇ ਮਾਲਕ ਬਣੇ, ਉਦਣ ਉਹੀ ਗੁਰੂ ਅਮਰਦਾਸ ਸਾਹਿਬ ਇਹ ਕਹਿ ਰਹੇ ਨੇ ਤਨ ਧੋਤੈ ਮਨ ਹੱਛਾ ਨਾ ਹੋਇਆ। ਮਤਲਬ ਇਹ ਕੋਈ ਸੁਣੀ ਹੋਈ ਜਾਂ ਆਖੀ ਹੋਈ ਗੱਲ ਨਹੀਂ ਹੈ, ਗੁਰੂ ਸਾਹਿਬ ਨੇ ਅਨੁਭਵ ਕੀਤੀ ਹੋਈ ਹੈ। ਗੁਰੂ ਅਮਰਦਾਸ ਸਾਹਿਬ ਨੇ ਇਹਨੂੰ ਅਨੁਭਵ ਕੀਤਾ ਵੀ ਜੇ ਮਨ ਮੈਲਾ ਹੈ ਫਿਰ ਕੁਛ ਵੀ ਚੰਗਾ ਨਹੀਂ ਹੈ। ਔਰ ਨਾਲੇ ਕਿਹਾ ਵੀ ਤਨ ਧੋਤਾ, ਕਹਿੰਦੇ ਸਰੀਰ ਜਿੰਨਾ ਮਰਜ਼ੀ ਧੋਈ ਚੱਲੋ, ਫਿਰ ਸਰੀਰ ਨੂੰ ਧੋਂਦੇ ਰਵਾਂਗੇ, ਸਰੀਰ ਨੂੰ ਇਸ਼ਨਾਨ ਕਰਾਉਂਦੇ ਰਵਾਂਗੇ, ਸਰੀਰ ਦੀ ਸਾਫ਼ ਸਫਾਈ ਕਰਦੇ ਰਵਾਂਗੇ, ਮਨ ਹੱਛਾ ਨਾ ਹੋਏ, ਉਹਦੇ ਨਾਲ ਮਨ ਦੀ ਜਿਹੜੀ ਮੈਲ ਹੈ ਉਹ ਲੱਥੇਗੀ ਨਹੀਂ, ਮਨ ਸਾਫ਼ ਨਹੀਂ ਹੋਏਗਾ, ਮਨ ਤਾਂ ਉਵੇਂ ਹੀ ਮੈਲ ਹੈ, ਤਨ ਨੂੰ ਤਾਂ ਜਿੰਨਾ ਮਰਜ਼ੀ ਧੋਈ ਚੱਲੋ। ਜੇ ਆਪਾਂ ਕਹੀਏ ਨਾ ਜੀ ਤਨ ਦੇ ਕਰਮਾਂ ਦਾ ਸੰਬੰਧ ਮਨ ਨਾਲ ਹੈ, ਤਾਂ ਨਹੀਂ, ਤਨ ਦੇ ਕਰਮ ਸਿਰਫ ਤਨ ਤੱਕ ਸੀਮਤ ਰਹਿ ਜਾਂਦੇ ਨੇ, ਉਹਨਾਂ ਦਾ ਸੰਬੰਧ ਮਨ ਨਾਲ ਕੋਈ ਨਹੀਂ ਜੇ ਬਣਦਾ। ਮਨ ਤੇ ਉਹਨਾਂ ਵਿੱਚੋਂ ਰਸ ਲੈਣ ਦੇ ਲਈ ਸਰੀਰ ਨੂੰ ਉਹਨਾਂ ਕੰਮਾਂ ਵਿੱਚ ਲਾਉਂਦਾ ਹੈ, ਪਰ ਮਨ ਨੂੰ ਰਸ ਆਇਆ ਨਹੀਂ। ਹੁਣ ਮੰਨ ਲਓ ਜਿਹੜਾ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਮਨ ਨੂੰ ਧੋਣ ਦੇ ਨਾਲ ਤਨ ਹੱਛਾ, ਤਨ ਨੂੰ ਧੋਣ ਦੇ ਨਾਲ ਮਨ ਹੱਛਾ ਨਹੀਂ ਹੁੰਦਾ, ਪਰ ਹੁਣ ਤਨ ਨੂੰ ਧੋਣ ਵਾਸਤੇ ਕਿਹਾ ਕਿੰਨੇ ਹੈ ਵੀ ਚੱਲ ਭਾਈ ਤਨ ਧੋ ਕੇ ਆਈਏ, ਜਾਂ ਤਨ ਨੂੰ ਇਸ਼ਨਾਨ ਕਰਨ ਵਾਸਤੇ ਕਿਹਾ ਕਿੰਨੇ ਹੈ। ਮਨ ਨੇ ਹੀ ਕਿਹਾ ਨਾ ਵੀ ਚੱਲ ਤੀਰਥ ਅਸਥਾਨ 'ਤੇ ਇਸ਼ਨਾਨ ਕਰਕੇ ਉਹਨੇ ਕਰਮ ਬਖਸ਼ੇ ਜਾਂਦੇ ਨੇ, ਮਨ ਲੈ ਗਿਆ। ਹੁਣ ਮਨ ਜਿਹੜਾ ਹੈ ਮਨ ਸਰੀਰ ਨੂੰ ਲੈ ਗਿਆ, ਸਰੀਰ ਨੇ ਉੱਥੇ ਇਸ਼ਨਾਨ ਵੀ ਕੀਤਾ, ਹਰ ਤਰੀਕੇ ਦਾ ਸਰੀਰ ਨੇ ਕਰਮ ਕੀਤਾ ਨਾ ਉਸ ਥਾਂ 'ਤੇ ਜਾ ਕੇ, ਪਰ ਮਨ ਦੀ ਦਸ਼ਾ ਉੱਥੇ ਵੀ ਜਾ ਕੇ ਤਬਦੀਲ ਨਹੀਂ ਹੋਈ, ਮਨ ਫਿਰ ਉਦਾਂ ਦਾ ਹੀ ਹੈ। ਹੁਣ ਇੱਕ ਹੋਰ ਪਾਵਨ ਬਚਨ ਪੜ੍ਹ ਲੈਣੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਕਿੱਥੇ ਚੱਲਿਆ? ਤੀਰਥ ਉੱਤੇ ਘੁੰਮਣ ਨਹੀਂ ਚੱਲਿਆ, ਇਸ਼ਨਾਨ ਕਰਨ ਚੱਲਿਆ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਹੁਣ ਗਿਆ ਤੀਰਥ ਉੱਤੇ ਇਸ਼ਨਾਨ ਕਰਨ, ਮਨ 'ਚ ਖੋਟ ਹੈ, ਸਰੀਰ ਕਰਕੇ ਚੋਰ ਹੈ, ਉੱਥੇ ਜਾ ਕੇ ਕੀ ਕਰਦਾ?
ਨਾ ਤਾਂ ਉੱਥੇ ਜਾ ਕੇ ਮਨ ਦੀ ਖੋਟ ਛੱਡਦਾ ਅਤੇ ਨਾ ਸਰੀਰ ਕਰਕੇ ਜਿਹੜੀ ਚੋਰੀ ਆ ਉਹਦੀ ਆਦਤ ਛੱਡਦਾ, ਦੋਵੇਂ ਲਈ ਫਿਰਦਾ। ਇਹ ਥੋੜ੍ਹੀ ਵੀ ਜਦੋਂ ਸਰੀਰ ਕਰਕੇ ਜੀਵ ਇਸ਼ਨਾਨ ਕਰ ਰਿਹਾ ਤਾਂ ਉਦੋਂ ਆਖੇ ਵੀ ਮੈਂ ਮਨ ਦੀ ਖੋਟ ਵੀ ਛੱਡ ਦਿੱਤੀ ਹੈ, ਇਸ਼ਨਾਨ ਕਰਦਾ ਵੀ ਮਨ ਦੀ ਖੋਟ ਨਾਲ ਲਈ ਫਿਰਦਾ। ਇੱਕ ਪਾਸੇ ਇਸ਼ਨਾਨ ਕਰ ਰਿਹਾ, ਦੂਜੇ ਪਾਸੇ ਮਨ ਦੀ ਖੋਟ ਨਾਲ ਲਈ ਫਿਰਦਾ। ਸਾਹਿਬ ਕਹਿੰਦੇ ਦਸ਼ਾ ਕੀ ਹੈ, ਬਾਹਰ ਧੋਤੀ ਤੁੰਮੜੀ ਅੰਦਰ ਵਿਸ ਨਕੋਰ। ਤੇਰੀ ਦਸ਼ਾ ਤੇ ਉਹ ਹੈ ਵੀ ਜਿਵੇਂ ਇੱਕ ਤੁੰਮੇ ਨੂੰ ਬਾਹਰੋਂ ਧੋਈ ਜਾਂਦੇ ਨੇ, ਤੁੰਬੜੀ ਨੂੰ ਬਾਹਰੋਂ ਧੋਈ ਜਾਂਦੇ ਨੇ, ਪਰ ਅੰਦਰ ਅੰਦਰੋਂ ਕੀ ਹੈ, ਵਿਸ ਨਕੋਰ, ਉਵੇਂ ਹੀ ਬਿਲਕੁਲ ਜ਼ਹਿਰ, ਰਤਾ ਮਾਤਰ ਵੀ ਉਹਦੇ ਵਿੱਚ ਕੋਈ ਬਦਲਾਵ ਨਹੀਂ ਆਇਆ। ਫਿਰ ਸਤਿਗੁਰੂ ਕਹਿੰਦੇ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਗਿਆ ਤੇ ਕਹਿੰਦੇ ਸਫਾਈ ਕਰਨ ਵਾਸਤੇ ਸੀ, ਆਪਣੇ ਮਨ ਨੂੰ ਸੁਥਰਿਆ ਕਰਨ ਵਾਸਤੇ। ਜੇ ਉੱਥੇ ਇੱਕ ਵਾਰੀ ਇਸ਼ਨਾਨ ਕੀਤਾ, ਮੈਲ ਲੱਥੀ, ਕਹਿੰਦੇ ਇੱਕ ਵਾਰ ਦੀ ਲੱਥੀ ਦੋ ਵਾਰ ਦੀ ਇਕੱਠੀ ਕਰ ਲਿਆ। ਮਨ ਨੇ ਮਾੜੀ ਵਿਚਾਰ, ਮਾੜੀ ਸੋਚ, ਮਾੜੀ ਮਤ ਦਾ ਤਿਆਗ ਨਹੀਂ ਨਾ ਕੀਤਾ। ਇੱਕ ਭਾਉ ਲੱਥੀ ਨਾਤਿਆਂ, ਮੰਨ ਲੈਂਦੇ ਹਾਂ ਗੁਰੂ ਸਾਹਿਬ ਕਹਿੰਦੇ ਵੀ ਨਾਤਿਆਂ ਲਹਿ ਜਾਂਦੀ ਹੈ ਮੈਲ ਲੱਥ ਗਈ। ਦੋਏ ਭਾ ਚੜੀਅਸ ਹੋਰ, ਉਦੋਂ ਦੁੱਗਣੀ ਚੜਾ ਕੇ ਆ ਗਿਆ। ਫਿਰ ਸਾਧ ਭਲੇ ਅਣ ਨਾਤਿਆ। ਹੁਣ ਇੱਥੇ ਸਾਧ ਭਲੇ ਅਣ ਨਾਤਿਆ ਤੋਂ ਭਾਵੇ ਨਹੀਂ ਵੀ ਹੁਣ ਸਾਧ ਜਿਹੜਾ ਕਦੇ ਨਹਾਉਂਦਾ ਨਹੀਂ ਹੈ, ਸਤਨ ਦਾ ਇਸ਼ਨਾਨ ਨਹੀਂ ਕਰਦਾ। ਸਾਧ ਭਲੇ ਅਣ ਨਾਤਿਆ ਤੋਂ ਭਾਵ ਹੈ ਵੀ ਜਿਹੜਾ ਰੱਬੀ ਪਿਆਰਾ ਉਹ ਕਦੇ ਤੀਰਥ ਸਥਾਨਾਂ ਉੱਤੇ ਜਾ ਜਾ ਕੇ ਨਹਾਉਣ ਦੀਆਂ ਗੱਲਾਂ ਨਹੀਂ ਕਰਦਾ ਵੀ ਉੱਥੇ ਨਹਾਓ ਜਾ ਕੇ ਕਰਮ ਬਖਸ਼ੇ ਜਾਂਦੇ ਨੇ। ਉਹ ਕੀ ਕਹਿੰਦਾ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾਂ। ਚੋਰ ਜਿਹੜਾ ਮੈਲੀ ਵਿਚਾਰ ਲੈ ਕੇ, ਖੋਟੀ ਮਤ ਲੈ ਕੇ ਇਸ਼ਨਾਨ ਕਰਨ ਜਾ ਰਿਹਾ, ਗੁਰੂ ਬਾਬਾ ਜੀ ਕਹਿੰਦੇ ਉਹਨੇ ਤਾਂ ਚੋਰ ਹੀ ਰਹਿਣਾ, ਉਹਨੂੰ ਭਾਵੇਂ ਰੋਜ਼ ਨਵਾਈ ਚੱਲੋ। ਤੁੰਮੇ ਨੇ ਤੇ ਕੁੜੱਤਣ ਨਾਲ ਭਰਿਆ, ਜ਼ਹਿਰ ਨਾਲ ਭਰਿਆ ਹੀ ਰਹਿਣਾ। ਕੋਈ ਲੱਖ ਉਹਨੂੰ ਆ ਕੇ ਉਹਦੀਆਂ ਜੜ੍ਹਾਂ 'ਚ ਮਿੱਠਾ ਘੋਲ ਘੋਲ ਕੇ ਪਾਈ ਚੱਲੇ ਵੀ ਤੇਰੀ ਜ਼ਹਿਰ ਅਸੀਂ ਕੱਢਣੀ ਕੱਢਣੀ, ਉਹਦੀ ਜ਼ਹਿਰ ਨਹੀਂ ਜੇ ਜਾਂਦੀ। ਉਹਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਾ ਲਓ, ਜਿੰਨਾ ਮਰਜ਼ੀ ਉਹਨੂੰ ਪਾਣੀ ਨਾਲ ਧੋਤੀ ਚੱਲੋ, ਉਹਨੇ ਜ਼ਹਿਰ ਹੀ ਰਹਿਣਾ, ਉਹ ਕੁੜੱਤਣ ਨਾਲ ਭਰਿਆ ਹੀ ਰਹੇ। ਇਸ ਲਈ ਗੁਰੂ ਸਾਹਿਬ ਕਹਿੰਦੇ ਮਨ ਮੈਲਾ ਸਭ ਕੁਛ ਮੈਲਾ। ਫਿਰ ਨਾਲ ਇਹ ਨਹੀਂ ਵੀ ਕਹਿੰਦੇ ਹੁਣ ਤੂੰ ਮਨ ਮੈਲਾ ਅਤੇ ਸਭ ਕੁਛ ਮੈਲਾ ਅਤੇ ਇੱਥੇ ਬਹਿ ਜੇ। ਮਾਲਕ ਕਹਿੰਦੇ ਨਹੀਂ, ਤਨ ਧੋਤਾ ਇਹ ਵੀ ਨਾਲ ਖਿਆਲ ਕਰ, ਮਨ ਹੱਛਾ ਨਾ ਹੋਏ। ਜੇ ਮਨ ਸੁਥਰਾ ਕਰਨਾ ਤਾਂ ਫਿਰ ਮਨ ਦਾ ਇਸ਼ਨਾਨ ਕਰ, ਤਨ ਦਾ ਛੱਡ ਦੇ। ਤਨ ਦਾ ਇਸ਼ਨਾਨ ਛੱਡ ਦੇ ਤੋਂ ਭਾਵ ਵੀ ਇਕੱਲਾ ਨਿਰਾ ਸਰੀਰ ਧੋਣ 'ਤੇ ਹੀ ਜ਼ੋਰ ਨਾ ਦਿੱਤੀ ਰੱਖ ਵੀ ਸਵੇਰੇ ਵੀ ਧੋ ਲਿਆ, ਦੁਪਹਿਰੇ ਵੀ ਧੋ ਲਿਆ, ਸ਼ਾਮਾਂ ਪਈਆਂ ਸ਼ਾਮੀ ਵੀ ਨਹਾਲਿਆ। ਮਾਲਕ ਕਹਿੰਦੇ ਨਾਤੀ ਚੱਲ ਜੇ ਤਾਂ ਮੈਲ ਲੱਥ ਦੀ ਹੁੰਦੀ, ਫਿਰ ਅੰਤਰ ਮੈਲ ਜੇ ਤੀਰਥ ਨਹਾਵੈ ਤਿਸਬੈ ਕੁੰਠ ਨਾ ਜਾਣਾ, ਲੋਕ ਪਤੀਨੈ ਕਛੂ ਨਾ ਹੋਵੈ ਨਾਹੀ ਰਾਮ ਆਨਾ। ਜਲ ਕੈ ਮੱਜਣ ਜੇ ਗਤ ਹੋਵੈ ਨਿਤ ਨਿਤ ਮੇਂਡੁਕ ਨਹਾਵੈ, ਜੈਸੇ ਮੇਂਡੁਕ ਤੈਸੇ ਓਏ ਨਰ ਫਿਰ ਫਿਰ ਜੂਨੀ ਆਵੈ। ਨਹੀਂ ਲੱਥੀ ਮੈਲ, ਜੇ ਪਾਣੀ ਨਾਲ ਨਹਾਤਿਆਂ ਗੁਰੂ ਸਾਹਿਬ ਕਹਿੰਦੇ ਮੈਲ ਲੱਥ ਦੀ ਹੁੰਦੀ, ਫਿਰ ਮੇਂਡੁਕ ਦੀ ਰੀਸ ਕਿੰਨੇ ਕਰ ਲੈਣੀ ਹੈ, ਡੱਡੂ ਦੀ ਰੀਸ ਕਿੰਨੇ ਕਰ ਲੈਣੀ। ਜਲ ਕਹਿ ਮੱਜਣ, ਮੱਜਣ ਮਤਲਬ ਇਸ਼ਨਾਨ, ਜੇ ਗਤ, ਗਤ ਮਤਲਬ ਅਵਸਥਾ ਉੱਚੀ ਮੁਕਤੀ ਕਹਿ ਲਓ। ਜਲ ਕਹਿ ਮੱਜਣ, ਜੇ ਪਾਣੀ ਦੇ ਇਸ਼ਨਾਨ ਨਾਲ ਮੁਕਤੀ ਮਿਲਦੀ ਨਿਤ ਨਿਤ ਨਿਤਾ ਪ੍ਰਤੀ ਮੇਂਡੁਕ ਨਹਾਵੈ। ਕਹਿੰਦੇ ਡੱਡੂ ਤੇ ਰੋਜ਼ ਨਹਾ ਰਿਹਾ, ਫਿਰ ਜੈਸੇ ਮੇਂਡੁਕ ਤੈਸੇ ਹੋਏ ਨਰ। ਕਹਿੰਦੇ ਜਿਵੇਂ ਉਹ ਡੱਡੂ ਉਵੇਂ ਹੀ ਉਹ ਬੰਦਾ, ਫਰਕ ਕੋਈ ਨਹੀਂ ਹੈ ਨਾ। ਫਿਰ ਜੂਨੀ ਆਵੇ, ਦੁਬਾਰਾ ਦੁਬਾਰਾ ਜੂਨਾਂ ਵਿੱਚ ਹੀ ਹੈ, ਉਸੇ ਬਲਬਲਿਆਂ ਦੇ ਅਧੀਨ ਹੀ ਹੈ, ਉਸੇ ਬੰਧਨਾਂ ਦੇ ਵਿੱਚ ਹੀ ਹੈ ਜਿਨ੍ਹਾਂ ਤੋਂ ਖਲਾਸ ਹੋਣਾ ਹੈ। ਸਤਿਗੁਰੂ ਫਿਰ ਆਖਦੇ
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ। ਇਹ ਜਿਹੜਾ ਸੰਸਾਰ ਹੈ ਨਾ, ਗੁਰੂ ਸਾਹਿਬ ਕਹਿੰਦੇ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ। ਜਗਤ ਸੰਸਾਰ ਭਰਮ ਭੁਲਾਇਆ, ਭਰਮ ਦੇ ਵਿੱਚ ਭੁੱਲਿਆ ਹੋਇਆ, ਵਿਰਲਾ ਕੋਈ ਟਾਵਾਂ ਬੂਝੈ, ਬੁੱਝਦਾ ਹੈ ਸਮਝਦਾ ਕੋਈ, ਹੈ ਨਾ, ਕੋਈ ਟਾਵਾਂ ਹੀ ਇਸ ਗੱਲ ਨੂੰ ਸਮਝਦਾ ਵੀ ਇਹ ਜਗਤ ਭਰਮ ਭੁਲਾਇਆ। ਭੁਲੇਖਾ ਹੀ ਹੈ ਨਾ ਜੀ, ਵੇਖੋ ਕਿਵੇਂ ਵਹੀਰਾਂ ਘੱਤ ਘੱਤ ਤੁਰੇ ਜਾਂਦੇ ਲੋਕ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ। ਭਰਮ ਹੈ, ਜੇ ਇਕੱਲਾ ਤੀਰਥਾਂ 'ਤੇ ਇਸ਼ਨਾਨ ਕਰਨਾ ਹੀ ਮੁਕਤੀ ਮਿਲਦੀ ਹੁੰਦੀ ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਪਾਵਨ ਬਚਨ ਨਾ ਹੁੰਦਾ ਫਿਰ। ਜੇ ਇਕੱਲਾ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਮੁਕਤੀ ਮਿਲਦੀ, ਫਿਰ ਗੁਰੂ ਅਮਰਦਾਸ ਸਾਹਿਬ ਥੋੜ੍ਹੀ ਇਹ ਬਚਨ ਉਚਾਰਨ ਕਰਦੇ, ਕਿਉਂਕਿ ਮਾਲਕ ਤੇ ਖੁਦ ਜਾ ਰਹੇ ਇਸ਼ਨਾਨ ਕਰਨ ਵਾਸਤੇ, ਤੇ ਇਸ਼ਨਾਨ ਕਰਨ ਗਿਆਨ ਨੂੰ ਹੀ ਤਨ ਵੱਜਿਆ ਨਾ, ਉਹ ਬੋਲ ਨੇ ਟੁੰਬਿਆ, ਜਿਹੜਾ ਬੋਲ ਇਹ ਕਹਿ ਗਿਆ ਵੀ ਤੂੰ ਤੇ ਨਿਗੁਰ ਹੈ ਤੇਰੇ ਕੋਲ। ਹੁਣ ਕੀ ਗੁਰੂ ਅਮਰਦਾਸ ਸਾਹਿਬ ਦੇ ਕੋਲ ਧਰਮ ਦਾ ਜੀਵਨ ਨਹੀਂ ਸੀ? ਜੇ 62 ਸਾਲਾਂ ਦੀ ਉਮਰ ਤੱਕ ਗੁਰੂ ਪਾਤਸ਼ਾਹ ਦੀ ਜ਼ਿੰਦਗੀ ਦਾ ਜ਼ਿਕਰ ਕਰੀਏ ਤਾਂ ਕੀ ਸਤਿਗੁਰੂ ਦੀ ਜ਼ਿੰਦਗੀ ਦੇ ਵਿੱਚ ਧਰਮ ਦੇ ਕਰਮ ਹੈ ਨਹੀਂ? ਕਿੰਨਾ ਧਰਮ ਦਾ ਕੰਮ ਹੈ, ਆਪ ਵੀ ਜਾਣਾ ਅਤੇ ਨਾਲ ਲੋਕਾਂ ਨੂੰ ਵੀ ਲੈ ਕੇ ਜਾਣਾ, ਅਤੇ ਜਿਨ੍ਹਾਂ ਨੂੰ ਲੈ ਕੇ ਜਾਣਾ ਉਹਨਾਂ ਨੂੰ ਇਹ ਵੀ ਕਹਿ ਦੇਣਾ ਵੀ ਤੁਹਾਡਾ ਜਾਣ ਆਉਣ ਦਾ ਪ੍ਰਬੰਧ ਵੀ ਸਾਰਾ ਮੇਰੇ ਵੱਲੋਂ, ਕਿੱਡਾ ਧਰਮ ਦਾ ਕਰਮ ਹੈ ਬੰਦਾ, ਹੈ ਨਾ, ਜੇ ਆਖੇ ਤਾਂ। ਹੁਣ ਫਿਰ ਇਹ ਸਾਰੇ ਕਰਮ ਕਰਨ ਤੋਂ ਮਗਰੋਂ ਵੀ ਮਨ ਦੀ ਜਿਹੜੀ ਹਾਲਤ ਸੀ ਉਹ ਉਦਾਂ ਦੀ ਹੈ। ਉਹਦੇ ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦਰ 'ਤੇ ਪਹੁੰਚੇ, ਉੱਥੇ ਆ ਕੇ ਫਿਰ ਮਨ ਨੂੰ ਸਬਰ ਮਿਲਿਆ, ਮਨ ਨੂੰ ਧਰਵਾਸ ਮਿਲਿਆ, ਮਨ ਨੂੰ ਧੀਰਜ ਮਿਲਿਆ। ਗੁਰੂ ਅਮਰਦਾਸ ਪਾਤਸ਼ਾਹ ਦੇ ਦਰ 'ਤੇ ਆ ਕੇ ਮਨ ਜਿਹੜਾ ਉਹ ਸਿੱਧੇ ਮਾਰਗ ਦੇ ਉੱਤੇ ਚੱਲਿਆ, ਸੁਥਰਾ ਹੋਇਆ। ਨਹੀਂ ਤੇ ਮਨ ਤੇ ਦਿਨ ਰਾਤ ਮੈਲ ਉਹੀ ਖੱਟ ਰਿਹਾ ਨਾ ਜੀ, ਜਿਹੜੇ ਕਰਮਾਂ ਦੇ ਵਿੱਚ ਮਨ ਉਲਝਿਆ ਫਿਰਦਾ, ਮਨ ਦਿਨ ਰਾਤ ਉਹੀ ਕਰਮਾਂ ਦੀ ਮੈਲ ਖੱਟੀ ਜਾਂਦਾ, ਉਹੀ ਖੱਟ ਰਿਹਾ ਮੈਲ, ਉਹਦੇ ਤੋਂ ਮਨ ਮੁਕਤ ਨਹੀਂ ਹੋਇਆ, ਉਹਦੇ ਤੋਂ ਮਨ ਸੁਥਰਾ ਨਹੀਂ ਹੋਇਆ, ਮਨ ਨੇ ਸਗੋਂ ਹੋਰ ਮੈਲ ਜੋੜੀ ਹੈ, ਉਸ ਮੈਲ ਨੂੰ ਲਾਇਆ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ ਕਾਲਾ ਹੋਆ ਸਿਆ। ਹੁਣ ਇਹ ਤੇ ਕਾਲੇ ਰੰਗ ਦਾ, ਕਾਲੇ ਸ਼ਾਹ ਰੰਗ ਵਰਗਾ ਗੁਰੂ ਸਾਹਿਬ ਕਹਿੰਦੇ ਬਣ ਚੁੱਕਾ ਮਨ, ਕਿਉਂ ਮੈਲ ਹੀ ਇੰਨੀ ਕੁ ਇਕੱਠੀ ਕਰ ਲਈ ਇਹਨੇ, ਵਿਚਾਰਾਂ ਦੀ ਕਹਿ ਲਓ, ਕਰਮਾਂ ਦੀ ਕਹਿ ਲਓ, ਮੈਲ ਕਿੰਨੀ ਇਕੱਠੀ ਕਰੀ ਬੈਠਾ। ਹੁਣ ਜਿਹੜੀ ਵਿਚਾਰਾਂ ਦੀ ਮੈਲ ਹੈ ਜੀ, ਉਹਨੂੰ ਆਪਾਂ ਪਾਣੀ ਨਾਲ ਧੋ ਲਾਂਗੇ? ਜੇ ਆਪਾਂ ਮੰਨ ਵੀ ਲੈਂਦੇ ਵੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤਿਆਂ ਮੈਲ ਲੱਥਦੀ ਹੈ, ਜਿਹੜੀ ਵਿਚਾਰਾਂ ਦੀ ਮੈਲ ਹੈ ਉਹ ਮਨ ਨਾਲ, ਮਨ ਦੀ ਵਿਚਾਰਾਂ ਦੀ ਮੈਲ ਜਿਹੜੀ ਮਨ ਨੂੰ ਲੱਗੀ ਹੋਈ ਹੈ, ਉਹ ਦੱਸੋ ਵੀ ਕਿਹੜੇ ਜਲ ਦੇ ਨਾਲ ਅਤੇ ਕਿਹੜੇ ਪਾਣੀ ਨਾਲ ਲੱਥਦੀ, ਵੀ ਸਾਡੇ ਮਨ ਦੀ ਮੈਲ ਲੱਥ ਗਈ ਜੀ, ਇੱਥੇ ਜਾ ਕੇ ਮੈਂ ਇਸ਼ਨਾਨ ਕੀਤਾ, ਮੇਰਾ ਤਾਂ ਮਨ ਸੁਥਰਾ ਹੋ ਗਿਆ। ਜਿਹੜੇ ਮਰਜ਼ੀ ਤੀਰਥ ਸਥਾਨ 'ਤੇ ਚਲੇ ਜਾਓ, ਮਨ ਦੀ ਮੈਲ ਕਦੇ ਵੀ ਜਲ ਵਾਲੇ ਤੀਰਥ ਅਸਥਾਨ ਨਾਲ ਨਹੀਂ ਲੱਥੇਗੀ। ਮਨ ਦੀ ਮੈਲ ਲਾਉਣ ਵਾਸਤੇ ਕਿੱਥੇ ਜਾਣਾ ਪੈਂਦਾ? ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇਸ ਤੀਰਥ 'ਤੇ ਆਉਣਾ ਪੈਂਦਾ। ਕਿਹੜੇ 'ਤੇ? ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ। ਹੁਣ ਗੁਰੂ ਕੋਲੋਂ ਕੀ ਮਿਲਣਾ? ਗਿਆਨ। ਵਿਚਾਰਾਂ ਦੀ ਮੈਲ ਵਿਚਾਰਾਂ ਨਾਲ ਹੀ ਲੱਥਣੀ ਹੈ, ਵਿਚਾਰਾਂ ਦੀ ਮੈਲ ਪਾਣੀ ਨਾਲ ਨਹੀਂ ਲੱਥੇਗੀ, ਜਾਂ ਵਿਚਾਰਾਂ ਦੀ ਮੈਲ ਕਿਸੇ ਹੋਰ ਵਸਤੂ ਪਦਾਰਥ ਨਾਲ ਨਹੀਂ ਲੱਥੇਗੀ। ਵਿਚਾਰਾਂ ਦੀ ਮੈਲ ਜਦੋਂ ਲੱਥਣੀ ਉਦੋਂ ਵਿਚਾਰ ਨਾਲ ਹੀ ਲੱਥਣੀ। ਇਸੇ ਕਰਕੇ ਬਾਪੂ ਜੀ ਬਾਣੀ 'ਚ ਕਹਿੰਦੇ, ਸੰਤ ਮਿਲੇ ਕਿ ਸੁਣੀਆਂ ਕਹੀਆਂ, ਮਿਲੇ ਅਸੰਤ ਮਸਤ ਕਰ ਰਹੀ ਹੈ। ਇਸੇ ਨੂੰ, ਇਸੇ ਕਰਕੇ ਗੁਰੂ ਸਾਹਿਬ ਨੇ ਬਚਨ ਵਰਤੇ
ਵੀ ਜਦੋਂ ਕੋਈ ਰੱਬੀ ਪਿਆਰਾ ਮਿਲੇ ਤਾਂ ਉਸ ਰੱਬੀ ਪਿਆਰੇ ਦੇ ਨਾਲ ਬਹਿ ਕੇ ਤੂੰ ਭਾਈ ਵਿਚਾਰ ਗੋਸ਼ਟੀ ਕਰ। ਵਿਚਾਰ ਗੋਸ਼ਟੀ ਕਰਦੇ ਹਾਂ ਉਹਦੇ ਤੋਂ ਕੁਝ ਸਿੱਖ, ਉਹਦੇ ਦਿੱਤੇ ਹੋਏ ਉਪਦੇਸ਼ ਆਪਣੇ ਜੀਵਨ ਦੇ ਅੰਦਰ ਕਮਾ, ਉਹਨਾਂ ਉਪਦੇਸ਼ਾਂ ਨੂੰ ਧਾਰਨ ਕਰ। ਉਹਦੇ ਨਾਲ ਕੀ ਹੋਏਗਾ? ਮਨ ਸੁਥਰਾ ਹੋਏਗਾ। ਮਨ ਦਾ ਇਸ਼ਨਾਨ ਤੇ ਆਹ ਜੀ ਜਿਹੜਾ ਇੱਥੇ ਹੁਣ ਗੁਰੂ ਹਜ਼ੂਰੀ 'ਚ ਬਹਿ ਕੇ ਆਪਾਂ ਕਰਵਾਉਣ ਦਾ ਯਤਨ ਕਰ ਰਹੇ ਹਾਂ, ਇਹ ਮਨ ਦਾ ਇਸ਼ਨਾਨ ਹੈ। ਪਰ ਇਹ ਆਖਣ ਦੇ ਵਿੱਚ ਕੋਈ ਅਫਸੋਸ ਨਹੀਂ ਹੈ ਵੀ ਇੱਥੇ ਵੀ ਇਕੱਲਾ ਸਾਡਾ ਸਰੀਰ ਹੀ ਰਹਿ ਜਾਂਦਾ, ਮਨ ਤੇ ਇੱਥੋਂ ਵੀ ਦੌੜ ਜਾਂਦਾ, ਇੱਥੇ ਵੀ ਇਕੱਲੀ ਕਾਇਆ ਰਹਿ ਜਾਂਦੀ। ਜਿਵੇਂ ਸੰਸਾਰਿਕ ਤੌਰ 'ਤੇ ਇੱਕ ਬੱਚੇ ਨੂੰ ਇਸ਼ਨਾਨ ਕਰਾਉਣਾ ਹੋਵੇ ਤਾਂ ਬੜਾ ਔਖਾ, ਬੱਚੇ ਨੂੰ ਇਸ਼ਨਾਨ ਕਰਾਉਣਾ ਹੋਵੇ ਤਾਂ ਬੜਾ ਮੁਸ਼ਕਲ ਹੈ। ਕਿਉਂ? ਉਹ ਇਸ਼ਨਾਨ ਕਰਨ ਤੋਂ ਪਹਿਲਾਂ ਕਈ ਤਰੀਕਿਆਂ ਦੇ ਨਾ ਢੰਗ ਤੌਰ ਵਰਤਦਾ ਵੀ ਮੈਨੂੰ ਇਸ਼ਨਾਨ ਨਾ ਕਰਾਓ, ਫਿਰ ਇਸ਼ਨਾਨ ਕਰਦਾ ਵੀ ਉਹ ਦੌੜਨ ਦਾ ਯਤਨ ਕਰਦਾ ਵੀ ਛੱਡ ਦਿਓ ਮੈਨੂੰ, ਵੀ ਮੈਂ ਇਸ਼ਨਾਨ ਨਹੀਂ ਕਰਨਾ। ਰੋਂਦਾ ਵੀ ਹੈ, ਕੁਰਲਾਉਂਦਾ ਵੀ ਹੈ ਨਾ। ਇੱਕ ਬਾਲਕ, ਇੱਕ ਬੱਚਾ ਜਿਹੜਾ ਹੈ, ਪਰ ਜਦੋਂ ਉਹਨੂੰ ਸਮਝ ਆ ਜਾਂਦੀ ਹੈ, ਸੋਝੀ ਆ ਜਾਂਦੀ, ਫਿਰ ਉਹ ਆਪੇ ਇਸ਼ਨਾਨ ਕਰਨ ਲੱਗ ਜਾਂਦਾ ਹੈ। ਸਮਝ ਲੱਗ ਗਈ ਵੀ ਇਸ਼ਨਾਨ ਕਰਨਾ ਹੀ ਪਏਗਾ, ਅਤੇ ਜੇ ਇਸ਼ਨਾਨ ਨਾ ਕੀਤਾ ਤਾਂ ਫਿਰ ਸਰੀਰ ਕਾਇਆ ਜਿਹੜੀ ਆ ਉਹ ਬੁਰੀ ਨਜ਼ਰ ਆਏਗੀ। ਪਹਿਲਾਂ ਉਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਵੀ ਕਾਇਆ ਬੁਰੀ ਦਿਸ ਰਹੀ ਹੈ, ਚੰਗੀ ਦਿਸ ਰਹੀ ਹੈ, ਨਹੀਂ। ਉਹ ਕਹਿੰਦਾ ਵੀ ਮੈਂ ਇਸ਼ਨਾਨ ਨਹੀਂ ਕਰਨਾ। ਜ਼ਬਰਦਸਤੀ ਮਾਂ ਫੜ ਕੇ ਉਹਨੂੰ ਇਸ਼ਨਾਨ ਕਰਾਉਂਦੀ ਹੈ ਵੀ ਤੂੰ ਇਸ਼ਨਾਨ ਕਰ। ਗੁਰੂ ਸਾਹਿਬ ਨੇ ਮਨ ਨੂੰ ਗੁਰਬਾਣੀ ਦੇ ਵਿੱਚ ਬੱਚਾ ਦੱਸਿਆ ਹੈ। ਮਨ ਇੱਕ ਬਾਲਕ ਦੀ ਨਿਆਈ ਹੈ, ਅਤੇ ਕਿੱਥੇ ਇਸ਼ਨਾਨ ਕਰਦਾ ਜੀ? ਆਹ ਹੁਣ ਆਪਾਂ ਜਿੱਥੇ ਬੈਠੇ ਹਾਂ ਨਾ, ਇੱਥੇ ਅਸੀਂ ਆਏ ਹਾਂ ਗੁਰੂ ਰੂਪੀ ਮਾਂ ਦੇ ਕੋਲ ਵੀ, ਹੇ ਮੇਰੀ ਮਾਂ ਮੇਰੇ ਮਨ ਨੂੰ, ਮੈਨੂੰ ਇਸ਼ਨਾਨ ਕਰਾ। ਮਨ ਨੇ ਆ ਕੇ ਕਹਿਣਾ ਗੁਰੂ ਰੂਪੀ ਮਾਂ ਨੂੰ ਵੀ ਮੇਰਾ ਇਸ਼ਨਾਨ ਕਰਾ। ਹੁਣ ਮਨ ਨੂੰ ਫੜ ਕੇ ਤੇ ਲੈ ਆਉਂਦਾ ਵੀ ਚੱਲ ਭਾਈ ਤੈਨੂੰ ਇਸ਼ਨਾਨ ਕਰਾਉਣਾ, ਪਰ ਮਨ ਜਿਹੜਾ, ਮਨ ਦਾ ਕੋਈ ਨਹੀਂ, ਇਹ ਭੱਜਦਾ, ਵਾਰ ਵਾਰ ਦੌੜਦਾ ਨਾ, ਇੱਥੇ ਗੈਰ ਹਾਜ਼ਰ ਹੁੰਦਾ ਨਾ। ਉਹ ਮਨ ਦੀ ਗੈਰ ਹਾਜ਼ਰੀ ਇਸ ਗੱਲ ਦੀ ਪ੍ਰਤੀਕ ਹੈ ਵੀ ਮਨ ਇੱਥੇ ਵੀ ਇਸ਼ਨਾਨ ਕਰਨਾ। ਮਨ ਬੱਚਾ, ਇਸ਼ਨਾਨ ਬੱਚੇ ਦੇ ਭਲੇ ਵਾਸਤੇ, ਸਰੀਰ ਦੀ ਤੰਦਰੁਸਤੀ ਵਾਸਤੇ, ਇਹ ਮਾਂ ਜਾਣਦੀ ਹੈ। ਇਸ ਕਰਕੇ ਮਾਂ ਨੂੰ ਭਾਵੇਂ ਜ਼ਬਰੀ ਫੜ ਕੇ ਵੀ ਕਿਉਂ ਨਾ ਇਸ਼ਨਾਨ ਕਰਾਉਣਾ ਪਵੇ, ਉਹ ਕਰਾਉਂਦੀ ਵੀ ਬੱਚਾ ਸਾਫ਼ ਸੁਥਰਾ ਨਜ਼ਰ ਆਵੇ। ਮਨ ਜਿਹੜਾ, ਮਨ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ। ਮਨ ਨੂੰ ਜਿੰਨਾ ਚਿਰ ਜ਼ਬਰੀ ਫੜ ਕੇ ਇਸ਼ਨਾਨ ਆਪਾਂ ਨਹੀਂ ਕਰਾਉਂਦੇ ਨਾ, ਉਨਾ ਚਿਰ ਬਹਿਣ ਵਾਲਾ ਇਹ ਵੀ ਕੋਈ ਨਹੀਂ ਜੇ, ਇਹ ਵੀ ਨਹੀਂ ਬਹਿੰਦਾ। ਇਹ ਵੀ ਇੱਕ ਪਲ ਵਾਸਤੇ ਆਉਂਦਾ, ਦਸ ਪਲ ਵਾਸਤੇ ਚਲੇ ਜਾਂਦਾ, ਦਸ ਪਲ ਆਉਂਦਾ, ਘੜੀਆਂ ਵਾਸਤੇ ਚਲੇ ਜਾਂਦਾ, ਘੜੀਆਂ ਵਿੱਚ ਲਈ ਆਉਂਦਾ, ਅਤੇ ਕਈ ਤਰ੍ਹਾਂ ਦੇ ਨਾ ਸਮਾਂ ਦਿਨ ਬਾ ਦਿਨ, ਦਿਨ ਬਾ ਦਿਨ ਹੋਰ ਹੋਰ ਮਨ ਦੀ ਹਾਲਤ ਜਿਹੜੀ ਉਹ ਬਣੀ ਜਾਂਦੀ, ਫਿਰ ਮਨ ਦੀ ਅਵਸਥਾ ਹੀ ਉੱਦਾਂ ਦੀ ਬਣੀ ਜਾਂਦੀ। ਇਸ ਕਰਕੇ ਜੇ ਮਨ ਦੀ ਮੈਲ ਲਾਉਣੀ ਹੈ ਤਾਂ ਫਿਰ ਬਾਪੂ ਜੀ ਦੀ ਬਾਣੀ ਦਾ ਇੱਕ ਬਚਨ ਪੜ੍ਹੋ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਹਨੂੰ ਨਾਮ ਦੀ ਰੰਗਤ ਦੇਣੀ ਪਏਗੀ ਤਾਂ ਜੋ ਇਹ ਮਨ ਸੁਥਰਾ ਹੋਵੇ, ਚੰਗਾ ਬਣੇ, ਇਹਦੀ ਮੈਲ ਲੱਥ ਜਾਏ। ਅਤੇ ਜਿੰਨਾ ਚਿਰ ਮਨ ਨੂੰ ਆਪਾਂ ਵਿਚਾਰਾਂ ਦੀ ਵਿਚਾਰਾਂ ਦਾ ਇਸ਼ਨਾਨ ਨਹੀਂ ਦਿੰਦੇ, ਗੁਰਬਾਣੀ ਦੇ ਆਪਾਂ ਜਲ ਰਾਹੀਂ ਮਨ ਦਾ ਇਸ਼ਨਾਨ ਨਹੀਂ ਕਰਾਉਂਦੇ, ਉਹਨਾਂ ਚਿਰ ਚੇਤਾ ਰੱਖੋ ਮਨ ਨਾ ਸੁਥਰਾ ਹੋਣਾ, ਸਗੋਂ ਮਨ ਨੇ ਮੈਲ ਖੱਟੀ ਜਾਣੀ, ਕਮਾਈ ਜਾਣੀ ਹੈ। ਅਤੇ ਨਾਲ ਸਤਿਗੁਰੂ ਨੇ ਇਹ ਜ਼ਿਕਰ ਕਰਤਾ, ਕਹਿੰਦੇ ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੈ ਕੋਏ। ਹੁਣ ਜਿਵੇਂ ਕੋਈ ਟਾਵਾਂ ਹੈ ਨਾ, ਬੱਚੇ ਕਿਸੇ ਨੂੰ ਵੀ ਪਕੜ ਕੇ ਇਸ਼ਨਾਨ ਕਰਾਓ, ਉਹ ਰੋਂਦਾ, ਕੁਰਲਾਉਂਦਾ, ਤੜਫਦਾ, ਵਿਲਕਦਾ, ਅਤੇ ਕੋਈ ਟਾਵਾਂ ਟਾਵਾਂ ਹੁੰਦਾ ਜਿਹੜਾ ਚੁੱਪ ਕਰਕੇ ਇਸ਼ਨਾਨ ਕਰ ਲੈਂਦਾ। ਇਸੇ ਤਰ੍ਹਾਂ ਮਨ ਦੀ ਹਾਲਤ ਹੈ, ਮਨ ਰੋਂਦਾ ਵੀ ਹੈ, ਕੁਰਲਾਉਂਦਾ ਵੀ ਹੈ, ਦੌੜਦਾ ਵੀ ਹੈ, ਭੱਜਦਾ ਵੀ ਹੈ, ਪਰ ਗੁਰੂ ਸਾਹਿਬ ਕਹਿੰਦੇ ਬਿਰਲਾ ਬੂਝੈ ਕੋਏ। ਕੋਈ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਸਮਝ ਵੀ ਲੈਂਦਾ ਵੀ ਮੈਂ ਭਰਮ ਵਿੱਚ ਨਹੀਂ ਉਲਝਣਾ, ਮੈਂ ਭਟਕਣਾ ਵਿੱਚ ਨਹੀਂ ਪੈਣਾ, ਮੈਂ ਭੁਲੇਖੇ ਵਿੱਚ ਨਹੀਂ ਪੈਣਾ, ਸਗੋਂ ਇਹਨਾਂ ਭਰਮ ਅਤੇ ਭੁਲੇਖਿਆਂ ਵਾਲੀ ਜਿਹੜੀ ਮੈਲ ਇਕੱਤਰ ਕੀਤੀ ਹੈ ਉਸ ਮੈਲ ਨੂੰ ਮੈਂ ਦੂਰ ਕਰਨਾ ਹੈ। ਸਿੱਧਾਂ

0: ਫਿਰ ਜੀ ਸਤਿਗੁਰੂ ਨੇ ਦੂਸਰੇ ਪਦੇ 'ਚ ਜ਼ਿਕਰ ਕੀਤਾ, ਹੁਣ ਇੱਥੇ ਆਮ ਬੰਦਾ ਨਹੀਂ ਰਹਿ ਗਿਆ, ਹੁਣ ਇੱਥੇ ਬਣ ਗਿਆ ਧਰਮੀ, ਧਰਮੀ ਲਿਬਾਸ ਵਾਲਾ ਬਣ ਗਿਆ, ਹੁਣ ਆਮ ਇਨਸਾਨ ਨਹੀਂ ਰਿਹਾ, ਹੁਣ ਕੀ ਬਣ ਗਿਆ, ਇੱਕ ਖਾਸ ਸ਼ਖਸੀਅਤ ਬਣ ਗਈ। ਅਤੇ ਖਾਸ ਸ਼ਖਸੀਅਤ ਬਣੀ ਕਿੱਦਾਂ, ਕਹਿੰਦੇ ਸਿੱਧਾਂ ਕੋਲ ਚਲੇ ਗਿਆ, ਸਿੱਧ ਜੋਗੀ ਉਹਨਾਂ ਕੋਲ ਚਲੇ ਗਿਆ, ਉਹਨਾਂ ਨੂੰ ਕਹਿੰਦਾ ਵੀ ਮੈਂ ਵੀ ਤੁਹਾਡੇ ਵਰਗਾ ਬਣਨਾ। ਉਹ ਵੀ ਅੱਗੋਂ ਉਹੋ ਜਿਹੇ ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਦੱਸਿਆ ਨਾ, ਅੰਧੇ ਕਹਿ ਰਾਹ ਦੱਸਿਆ, ਅੰਧਾ ਹੋਏ ਸੋ ਜਾਏ, ਬਸ ਉਹੀ ਵੀ ਉਹ ਅੰਨਿਆਂ ਕੋਲ ਗਿਆ, ਆਪ ਵੀ ਇਹਨਾਂ 'ਤੇ ਗਿਆ ਵੀ ਅੰਨਿਆਂ ਕੋਲ। ਹੁਣ ਜਿਹੜੇ ਤੇ ਧਰਮ ਦੇ ਮਾਰਗ 'ਤੇ ਤੁਰੇ ਹੋਏ ਨੇ ਉਹਨਾਂ ਦੀ ਦਸ਼ਾ ਕੁਝ ਹੋਰ ਹੋਏਗੀ, ਅਤੇ ਜਿਹੜੇ ਧਰਮ ਦੀ ਰਾਹ 'ਤੇ ਨਹੀਂ ਤੁਰੇ ਉਹਨਾਂ ਦੀ ਦਸ਼ਾ ਕੁਝ ਹੋਰ ਹੈ, ਅਵਸਥਾ ਕੁਝ ਹੋਰ ਹੈ। ਇਸ ਲਈ ਹੁਣ ਚਲੇ ਕਿੱਥੇ ਗਿਆ, ਕਹਿੰਦੇ ਸਿੱਧ, ਸਿੱਧਾਂ ਕੇ ਆਸਣ ਜੇ ਸਿੱਖੈ, ਜਾ ਕੇ ਸਿੱਖ ਲਏ। ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਡੇ ਕੋਲੋਂ ਆਸਣ ਸਿੱਖਣ ਆਇਆ, ਕਹਿੰਦੇ ਗੱਲ ਹੀ ਕੋਈ ਨਹੀਂ, ਦੱਸ ਕਿਹੜਾ ਸਿੱਖਣਾ, ਕਹਿੰਦੇ ਜਿੰਨੇ ਕੁ ਤੁਹਾਨੂੰ ਆਉਂਦੇ ਹੋ ਉਨੇ ਕੁ ਸਿਖਾ ਦਿਓ, ਉਹਨਾਂ ਤੋਂ ਸਾਰੀ ਸਿੱਖ ਕੇ ਆ ਗਿਆ। ਕਦੇ ਕਿੱਧਰ ਨੂੰ ਨਾ, ਕਦੇ ਕਿਸੇ ਪਾਸੇ ਨੂੰ, ਮਤਲਬ ਹਰ ਸਰੀਰਕ ਅੰਗ ਦੇ ਆਸਣ ਸਿੱਖ ਕੇ ਆ ਗਿਆ। ਸਤਿਗੁਰੂ ਕਹਿੰਦੇ ਆਸਣ ਸਿੱਖੇ ਇੰਦਰੀ ਵਸ ਕਰ ਕਮਾਏ, ਇੰਦਰੀਆਂ ਜਿਹੜੀਆਂ ਨੇ ਆਪਣੇ ਕਰਮ ਅਤੇ ਗਿਆਨ ਇੰਦਰੀ, ਇਹਨਾਂ ਨੂੰ ਵਸ 'ਚ ਕਰ ਲਿਆ। ਵਸ 'ਚ ਕਰਦਾ ਕੀ ਕਰਨ ਲੱਗ ਗਿਆ, ਕਮਾਏ, ਹੁਣ ਕਰਮ ਕਰਨ ਲੱਗ ਗਿਆ। ਫਿਰ ਕਹਿੰਦੇ ਮਨਖੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਹੁਣ ਜਿਵੇਂ ਇੱਕ ਬਚਨ ਆਪਾਂ ਹੋਰ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ ਦਾ, ਮਾਲਕ ਜੀ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਵੀ ਤੂੰ ਲੱਖਾਂ ਯਤਨ ਕਰ ਲਾ, ਮਨ ਦੀ ਮੈਲ ਨਹੀਂ ਉਤਰਦੀ। ਕਿਵੇਂ, ਜਿਹੜੀ ਵਿਧੀ ਤੂੰ ਵਰਤੀ ਜਾਂਦਾ, ਵਿਧੀ ਵਰਤ ਕਿਹੜੀ ਰਿਹਾ, ਮਨ ਕਾਮਨਾ ਤੀਰਥ ਜਾਏ ਬਸਿਓ, ਜਿਹਨੂੰ ਸਾਹਿਬ ਨੇ ਕਿਹਾ ਨਾ ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ। ਹੁਣ ਮਨ ਜਿਹੜਾ ਇਹਨੂੰ ਹੱਛਿਆਂ ਕਰਨ ਵਾਸਤੇ ਗਿਆ ਕਿੱਥੇ, ਤੀਰਥ ਉੱਤੇ। ਅਤੇ ਸਾਹਿਬ ਕਹਿੰਦੇ ਹੁਣ ਬਣ ਅਵਸਥਾ, ਹਾਲਾਤ ਕਿੱਦਾਂ ਦੇ ਬਣ ਗਏ। ਸਤਿਗੁਰੂ ਕਹਿੰਦੇ ਭਾਈ ਹਾਲਾਤ ਬਣੇ ਮਨ ਵਿੱਚ ਕਾਮਨਾ, ਤੀਰਥ ਉੱਤੇ ਜਾ ਕੇ ਵੱਸ ਗਿਆ, ਸਿਰ ਕਰ ਵੱਤ ਆਪਣੇ ਸਿਰ 'ਤੇ ਆਰਾ ਰਖਾ ਲਿਆ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜਿਹੜੀਆਂ ਵਿਧੀਆਂ ਗੁਰੂ ਸਾਹਿਬ ਕਹਿੰਦੇ ਵਰਤੀ ਜਾਂਦਾ ਇਹਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ, ਜੇ ਲੱਖ ਯਤਨ ਕਰਾਏ। ਫਿਰ ਭਾਵੇਂ ਤੂੰ ਲੱਖਾਂ ਯਤਨ ਕਰ ਲਾ, ਲੱਖਾਂ ਯਤਨ ਕਰ ਲਾ, ਇਹਦੇ ਨਾਲ ਮੈਲ ਨਹੀਂ ਲੱਥਦੀ। ਫਿਰ ਜੀ ਸਿੱਧਾਂ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ, ਨਾ ਮਨ ਦੀ ਮੈਲ ਲੱਥੀ ਪਹਿਲੋਂ ਵਾਲੀ, ਅਤੇ ਸਗੋਂ ਹਉਮੈ ਦੀ ਹੰਕਾਰ ਦੀ ਮੈਲ ਹੋਰ ਇਕੱਠੀ ਕਰਕੇ ਅਤੇ ਉਹ ਆਪਣੇ ਅੰਦਰ ਹੋਰ ਜੋੜੀ ਜਾਂਦਾ ਨਾ, ਮਨ ਦੀ ਮੈਲ ਹੋਰ, ਹੰਕਾਰ ਦੀ ਮੈਲ ਹੋਰ ਆਪਣੇ ਅੰਦਰ ਇਕੱਤਰ ਕਰ ਰਿਹਾ ਹੈ।
1: ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸ਼ਰਣਾਏ, ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਛੂ ਨਾ ਜਾਏ।
0: ਫਿਰ ਜੀ ਤੀਸਰੇ ਪਦੇ ਵਿੱਚ ਆ ਕੇ ਗੁਰੂ ਸਾਹਿਬ ਕਹਿੰਦੇ ਹੁਣ ਮਨ ਸਾਫ ਕਰੀਏ ਕਿਵੇਂ ਜੀ, ਫਿਰ ਜਿਨ੍ਹਾਂ ਤਰੀਕਿਆਂ ਨਾਲ ਅਸੀਂ ਕਰ ਰਹੇ ਹਾਂ ਉਹਨਾਂ ਤਰੀਕਿਆਂ ਨੂੰ ਤੁਸੀਂ ਕੰਡੈਮ ਕੀਤਾ। ਗੁਰੂ ਸਾਹਿਬ ਨੇ ਤਾਂ ਰੱਦ ਕੀਤੇ ਨਾ ਉਹ ਤਰੀਕੇ, ਵੀ ਇੱਦਾਂ ਕੁਛ ਨਹੀਂ ਉਹ ਬਣਨਾ, ਇੱਦਾਂ ਕੁਝ ਨਹੀਂ ਸਵਰਨਾ, ਉਹ ਰੱਦ ਕਰਤੇ। ਫਿਰ ਇਹੀ ਮਨ ਪੁੱਛਦਾ ਵੀ ਸਤਿਗੁਰੂ ਹੁਣ ਤੁਸੀਂ ਦੱਸੋ ਵੀ ਸੁਥਰਾ ਹੋਵੇ ਕਿਵੇਂ। ਕਹਿੰਦੇ ਇਸ ਮਨ ਕਉ ਹੋਰ ਸੰਜਮ ਕੋ ਨਾਹੀਂ, ਇਹ ਮਨ ਦੇ ਕੋਲ ਕੋਈ ਹੋਰ ਸੰਜਮ ਨਹੀਂ। ਕਿਹੜਾ ਸੰਜਮ ਹੈ, ਵਿਣ ਸਤਿਗੁਰ ਕੀ ਸ਼ਰਨ ਆਏ, ਬਸ ਇੱਕੋ ਹੀ ਤਰੀਕਾ ਹੈ। ਮਨ ਦੇ ਕੋਲ ਦੂਜਾ ਕੋਈ ਤਰੀਕਾ ਨਹੀਂ ਇੱਕ ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾਂ। ਤੇ ਜਿੰਨਾ ਚਿਰ ਮਨ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ ਉਨਾ ਚਿਰ ਮਨ ਸੁਥਰਾ ਨਹੀਂ ਹੁੰਦਾ, ਉਨਾ ਚਿਰ ਮਨ ਅੱਛਾ ਨਹੀਂ ਹੋਏਗਾ, ਉਨਾ ਚਿਰ ਮਨ ਮੈਲਾ ਹੀ ਰਹਿਣਾ, ਮਨ ਸੁਥਰਾ ਨਹੀਂ। ਮਨ ਸੁਥਰਾ ਹੁੰਦਾ ਜਿੱਦਣ ਮਨ ਗੁਰੂ ਦੀ ਸ਼ਰਨ ਵਿੱਚ ਆਉਂਦਾ। ਮਨ ਸਮਝਾਵਣ ਕਾਰਨ ਹੈ, ਕਛੂਕ ਪੜ੍ਹੀ ਹੈ ਗਿਆਨ ਦੇ ਰੂਪ ਵਿੱਚ। ਇੱਕ ਗੱਲ ਚੇਤਾ ਰੱਖੋ ਜੀ, ਮਨ ਵਿਚਾਰਾਂ ਨੇ, ਵਿਚਾਰਾਂ ਦਾ ਸਮੂਹ ਹੈ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ, ਇਹ ਗੱਲ ਸਾਨੂੰ ਪੱਲੇ ਨਾਲ ਬੰਨਣੀ ਪਏਗੀ। ਜੇ ਅਸੀਂ ਮਨ ਨੂੰ ਸੁਥਰਿਆਂ ਕਰਨਾ ਤਾਂ ਸਾਨੂੰ ਵਿਚਾਰ ਨਾਲ ਹੀ ਵਿਚਾਰ ਨੂੰ ਮਾਰਨਾ ਪਏਗਾ। ਵਿਚਾਰ ਤੋਂ ਬਿਨਾਂ ਅਸੀਂ ਵਿਚਾਰ ਨੂੰ ਮਾਰ ਨਹੀਂ ਸਕਦੇ, ਵਿਚਾਰ ਤੋਂ ਬਿਨਾਂ ਵਿਚਾਰ ਨੂੰ ਮਾਰ ਨਹੀਂ ਸਕਦੇ। ਵਿਚਾਰ ਜਿਹੜੀ ਹੈ, ਗੁਰੂ ਸਾਹਿਬ ਕਹਿੰਦੇ ਵੀ ਇਹ ਸਾਡੇ ਮਨ ਦੀ ਵਿਚਾਰ ਨੂੰ ਖਤਮ, ਗੁਰੂ ਦੀ ਵਿਚਾਰ ਮਨ ਦੀਆਂ ਵਿਚਾਰਾਂ ਨੂੰ ਖਤਮ ਕਰਦੀ ਹੈ। ਮਨ ਦੇ ਵਲਵਲੇ ਗੁਰੂ ਦੀ ਵਿਚਾਰ ਨੇ ਖਤਮ ਕੀਤੇ, ਮਨ ਦੀ ਮੈਲ ਲੱਥ ਗਈ।

0: ਹਾਲਾਤ ਵਰਤੀ ਚੱਲੀਏ, ਜਿੱਦਾਂ ਦੀ ਮਰਜ਼ੀ ਆਪਾਂ ਕਾਰਨ ਵਰਤੀ ਚੱਲੀਏ, ਜੋ ਵੀ ਹੈ, ਪਰ ਮਨ ਉਹਦੇ ਨਾਲ, ਸਰੀਰ ਦੇ ਕੀਤੇ ਹੋਏ ਕਰਮਾਂ ਨਾਲ ਮਨ ਉੱਤੇ ਕੋਈ ਪ੍ਰਭਾਵ ਨਹੀਂ ਜੇ ਪੈਣਾ। ਮਨ ਫਿਰ ਉਸੇ ਤਰ੍ਹਾਂ ਬਾਹਰ ਹੀ ਤੜਫਦਾ ਵਿਲਕਦਾ ਰਹਿ ਜਾਏਗਾ, ਬਜਾਏ ਗੁਰੂ ਦੀ ਸ਼ਰਨ ਵਿੱਚ ਆਉਣ ਦੇ। ਸਤਿਗੁਰੂ ਕਹਿੰਦੇ ਭਾਈ ਮਨ ਨੂੰ ਸਮਝਾਉਣਾ ਹੈ, ਅਤੇ ਫਿਰ ਮਨ ਨੂੰ ਸਮਝਾਉਣ ਵਾਸਤੇ ਇੱਕ ਗੁਰੂ ਦੀ ਸ਼ਰਨ ਤੋਂ ਬਿਨਾਂ ਦੂਜਾ ਕੋਈ ਰਾਹ ਨਹੀਂ, ਦੂਜਾ ਕੋਈ ਤਰੀਕਾ ਨਹੀਂ ਹੈ। ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ, ਜਦੋਂ ਗੁਰੂ ਨੂੰ ਮਿਲ ਗਏ ਮਾਲਕ ਕਹਿੰਦੇ ਉਦੋਂ ਉਲਟੀ ਪਈ। ਉਦੋਂ ਕੀ ਹੋਇਆ, ਉਦੋਂ ਮਨ ਦੀ ਮੱਤ ਉਲਟ ਗਈ, ਤਬਦੀਲ ਹੋ ਗਈ ਨਾ ਮਨ ਦੀ, ਵਿਚਾਰਾਂ ਨੇ ਵਿਚਾਰਾਂ ਵਿਚਾਰ ਬਦਲਤੇ। ਬਿਲਕੁਲ ਉਸੇ ਤਰ੍ਹਾਂ ਜੀ ਉਲਟੀ ਰੇ ਕਰ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਹੁਣ ਉਲਟੀ ਤੋਂ ਭਾਵ ਤਬਦੀਲ, ਬਦਲਾਵ। ਕਹਿੰਦੇ ਮੇਰੇ ਮਨਾਂ, ਜੇ ਤੂੰ ਕਰਨਾ ਹੀ ਹੈ ਨਾ ਬਦਲਾਵ ਕਰਨਾ, ਤਾਂ ਫਿਰ ਸਾਕਤ ਵਾਲੇ ਪਾਸਿਓਂ ਟੁੱਟ ਜਾ, ਉੱਧਰੋਂ ਮਤ ਬਦਲ ਲਾ। ਫਿਰ ਇੱਕ ਬਚਨ ਭਗਤ ਜੀ ਦਾ, ਸ਼ਾਡ ਮਨ ਹਰ ਬਿਮੁੱਖਣ ਕੋ ਸੰਗ। ਹੁਣ ਮਨ ਕਮਾਉਂਦਾ ਕਿਤੇ ਇਹ ਵਿਚਾਰਾਂ ਨੂੰ ਜੀ? ਜਿੱਦਣ ਮਨ ਇਹ ਵਿਚਾਰ ਸਿੱਖ ਲਏਗਾ, ਉੱਦਣ ਮਨ ਦੀ ਮੈਲੀ ਵਿਚਾਰ 'ਤੇ ਲੱਥ ਗਈ ਨਾ। ਛਾੜ ਰੇ ਮਨ ਹਰ ਬਿਮੁੱਖਣ, ਰੱਬ ਤੋਂ ਬੇਮੁੱਖ ਹੋਇਆਂ ਦਾ ਸੰਗ ਛੱਡ ਦੇ, ਮਨ ਬਹਿੰਦਾ ਕਿੰਨਾ ਕੋਲ ਹੈ। ਜਿਸ ਮਨ ਦੇ ਕੋਲ ਮਹਿਲ ਹੈ ਨਾ, ਉਹ ਮਨ ਤੁਸੀਂ ਵੇਖ ਲਓ ਕਦੇ ਗੁਰਮੁਖਾਂ ਕੋਲ ਬਹਿੰਦਾ ਨਹੀਂ ਹੈ, ਕਦੇ ਵੀ ਨਹੀਂ। ਜਿਵੇਂ ਮਾਲਕ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕਰਦਿਆਂ ਆਖਿਆ ਨਾ ਵੀ ਇੱਕ ਉਹ ਸੇਵਕ ਜਿਹੜਾ ਗੁਰੂ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ, ਗੁਰੂ ਦੀ ਸ਼ਰਨ ਵਿੱਚ ਬੈਠਾ ਰਹਿੰਦਾ ਉਹ, ਅਤੇ ਜਿਹੜਾ ਗੁਰੂ ਦੇ ਪ੍ਰੇਮ ਤੋਂ ਸੱਖਣ ਆ ਨਾ, ਉਹ ਕਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਨਹੀਂ ਜੇ ਬਹਿੰਦਾ, ਉਹ ਕਦੇ ਰੱਬੀ ਪਿਆਰਿਆਂ ਦੇ ਕੋਲ ਉਹਨਾਂ ਦੀ ਸੰਗਤ ਵਿੱਚ ਨਹੀਂ ਬਹਿੰਦਾ, ਕਿਉਂਕਿ ਉਹ ਤਾਂ ਹੈ ਹੀ ਮੰਦੀਆਂ ਵਿਚਾਰਾਂ ਨਾਲ ਭਰਿਆ। ਅਤੇ ਜਿਹੜਾ ਭਰਿਆ ਮੰਦੀਆਂ ਵਿਚਾਰਾਂ ਨਾਲ ਹੋਇਆ ਹੈ, ਚੇਤਾ ਰੱਖੋ ਉਹ ਕਦੇ ਸੁਥਰਾ ਨਹੀਂ, ਉਹਨਾਂ ਚਿਰ ਸੁਥਰਾ ਨਹੀਂ ਹੁੰਦਾ ਜਿੰਨਾ ਚਿਰ ਉਹਨੂੰ ਚੰਗੀਆਂ ਵਿਚਾਰਾਂ ਨਾ ਦਿੱਤੀਆਂ ਜਾਣ, ਚੰਗੀ ਵਿਚਾਰ ਬਖਸ਼ਣੀ ਪਏ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਮਨ ਕੋਲ ਹੋਰ ਕੋਈ ਤਰੀਕਾ ਸੰਜਮ, ਸੰਜਮ ਦਾ ਮਤਲਬ ਤਰੀਕਾ, ਸੁਧਾਰ ਦਾ ਤਰੀਕਾ, ਮਨ ਦਾ ਖਰਾਬੀਆਂ ਤੋਂ ਬਚਣ ਦਾ ਤਰੀਕਾ ਇੱਕ ਹੀ ਹੈ, ਗੁਰੂ ਦੀ ਸ਼ਰਨ ਵਿੱਚ ਚਲੇ ਜਾਣਾ। ਜਦੋਂ ਇਹ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦਾ, ਫਿਰ ਸਤਿਗੁਰੂ ਮਿਲਿਆ ਉਲਟੀ ਭਈ ਕਹਿਣਾ ਕਿਛੂ, ਫਿਰ ਕੁਛ ਨਹੀਂ ਆਖਿਆ ਜਾਂਦਾ ਜੀ, ਫਿਰ ਤਾਂ ਮਤ ਤਬਦੀਲ ਹੋ ਜਾਂਦੀ, ਬਸ ਮਤ ਬਦਲ ਜਾਂਦੀ ਹੈ, ਮਨ ਮੈਲ ਛੱਡ ਦਿੰਦਾ। ਜਦੋਂ ਮੈਲ ਛੱਡ ਦਿੰਦਾ ਤਾਂ ਫਿਰ ਉਦੋਂ ਆਪਣੇ ਅਕਾਲ ਪੁਰਖ ਪਰਮੇਸ਼ਵਰ ਆਪਣੇ ਮੂਲ ਸਰੂਪ ਦੇ ਵਿੱਚ ਇਹੀ ਮਨ ਜਿਹੜਾ ਉਹ ਸਮਾ ਜਾਂਦਾ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਮਨ ਗੁਰੂ ਉਪਦੇਸ਼ ਨੂੰ ਕਮਾਉਂਦਾ ਹੈ।
1: ਪੰਡਤ ਨਾਨਕ ਸਤਿਗੁਰ ਕੋ ਮਿਲ ਦੋ, ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਈ, ਮਮਤਾ ਕੀ ਮਲ ਉਤਰੈ ਇਹ ਮਨ ਅੱਛਾ ਹੋਏ।
0: ਫਿਰ ਜੀ ਸੰਪੂਰਨਤਾ 'ਤੇ ਆ ਕੇ ਗੁਰੂ ਸਾਹਿਬ ਨੇ ਸ਼ਬਦ ਦੀ ਜ਼ਿਕਰ ਕੀਤਾ, ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ। ਨਾਨਕ ਜੀ ਬੇਨਤੀ ਕਰਦੇ ਨੇ ਕਿ ਮਨ ਗੁਰੂ ਨੂੰ ਮਿਲ ਕੇ ਆਪੇ ਭਾਵ ਵਾਲੇ ਪਾਸੇ ਤੋਂ ਮਰ ਜਾਂਦਾ ਹੈ। ਗੁਰ ਕੈ ਸ਼ਬਦ ਫਿਰ ਜੀਵੈ ਕੋਏ, ਫਿਰ ਇਕੱਲਾ ਗੁਰੂ ਮਰਿਆ ਨਹੀਂ ਛੱਡਦਾ, ਗੁਰੂ ਫਿਰ ਜੀਵਤ ਵੀ ਕਰਦਾ। ਜਿਵੇਂ ਇੱਕ ਬਚਨ ਚੇਤਾ ਕਰੋ, ਸਤਿਗੁਰੂ ਦੇ ਦਰ ਤੋਂ ਤੇ ਅਸੀਸ ਪਤਾ ਕੀ ਮਿਲਦੀ, ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ। ਗੁਰੂ ਕਦੇ ਮਾਰ ਸਕਦਾ? ਗੁਰੂ ਦਰ ਤੇ ਆ ਕੇ ਇਹੀ ਮਨ ਆਪੇ ਭਾਵ ਵਾਲੇ ਪਾਸੇ ਤੋਂ ਮਰ ਜਾਂਦਾ, ਉਧਰੋਂ ਮਰਦਾ ਤੇ ਦੂਜੇ ਪਾਸੇ ਗੁਰੂ ਦਰ ਉੱਤੇ ਮਨ ਜਿਉਂਦਾ ਹੋ ਜਾਂਦਾ। ਦੂਜੇ ਪਾਸੇ ਗੁਰੂ ਵਾਲੇ ਦਰ ਤੇ ਗੁਰੂ ਦੀ ਸ਼ਰਨ।

0: ਵਿੱਚ ਗੁਰੂ ਦੇ ਉਪਦੇਸ਼ ਨੂੰ ਮਨ ਕਮਾਉਣ ਦੀ ਜਾਚ ਸਿੱਖ ਲੈਂਦਾ, ਮਰ ਕਿਹੜੇ ਪਾਸਿਓਂ ਜਾਂਦਾ? ਸੰਸਾਰ ਵਾਲੇ ਪਾਸੇ, ਆਪੇ ਭਾਵ ਹੰਕਾਰ ਵਾਲੇ ਪਾਸਿਓਂ। ਅਤੇ ਜਿਹੜਾ ਮਨ ਹੰਕਾਰ ਵਾਲੇ ਪਾਸਿਓਂ ਮਰਿਆ, ਉਹ ਮਰਿਆ ਕਾਹਦੇ ਨਾਲ? ਗੁਰੂ ਦੀ ਵਿਚਾਰ ਨਾਲ, ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਸ਼ਬਦ ਨਾਲ। ਗਿਆਨ ਹੈ ਜੀ, ਜਿਹਨੇ ਮਨ ਜਿਉਂਦੇ ਨੂੰ ਮਾਰਨਾ, ਜਿਹੜਾ ਮਨ ਆਪੇ ਭਾਵ ਵਿੱਚ ਜਿਉਂ ਰਿਹਾ, ਹੰਕਾਰ ਵਿੱਚ ਜਿਉਂ ਰਿਹਾ, ਗਿਆਨ ਨੇ ਉਸ ਹੰਕਾਰ ਵਿੱਚ ਜਿਉਂਦੇ ਹੋਏ ਮਨ ਨੂੰ ਮਾਰਨਾ। ਪਰ ਨਾਲ ਨਾਲ ਗਿਆਨ ਨੇ ਇਸ ਮਨ ਨੂੰ ਜਿਉਣ ਦਾ ਤਰੀਕਾ ਵੀ ਦੱਸਣਾ। ਇਕੱਲਾ ਮਾਰਨਾ ਨਹੀਂ ਮਨ ਨੂੰ, ਮਨ ਨੂੰ ਜਦੋਂ ਗਿਆਨ ਨਾਲ ਮਾਰ ਲਿਆ ਨਾ, ਹੁਣ ਉਹੀ ਗਿਆਨ ਫਿਰ ਮਨ ਨੂੰ ਜਿਉਣ ਦਾ ਤਰੀਕਾ ਵੀ ਦੱਸਦਾ ਵੀ ਭਾਈ ਇੱਦਾਂ ਨਹੀਂ, ਇਸ ਤਰੀਕੇ ਨਾਲ ਜਿਉਂਦਾ, ਇਸ ਢੰਗ ਨਾਲ ਜਿਉਂਦਾ, ਜ਼ਿੰਦਗੀ ਜਿਉਣ ਦਾ ਸਲੀਕਾ ਦੇ ਦਿੰਦਾ ਜੀ। ਗੁਰੂ ਸਾਨੂੰ ਸਾਡੇ ਜੀਵਨ ਨੂੰ ਜਿਉਣ ਦਾ ਤਰੀਕਾ ਢੰਗ ਬਖਸ਼ ਦਿੰਦੇ ਨੇ, ਗੁਰੂ ਦੇ ਰਾਹੀਂ ਸਾਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ। ਗੁਰੂ ਉਪਦੇਸ਼, ਗੁਰਬਾਣੀ ਨੂੰ ਆਪਾਂ ਜੀਵਨ ਜਾਚ ਕਹਿੰਦੇ ਹਾਂ ਨਾ, ਅਤੇ ਗੁਰਬਾਣੀ ਕੀ ਹੈ? ਗਿਆਨ। ਗਿਆਨ ਨੇ ਕੀ ਕੀਤਾ? ਗਿਆਨ ਨੇ ਸਾਨੂੰ ਜਿਉਣਾ ਸਿਖਾਇਆ ਹੈ, ਗਿਆਨ ਨੇ ਸਾਨੂੰ ਜੀਵਿਤ ਰਹਿਣਾ ਸਿਖਾਇਆ। ਜਦੋਂ ਅਸੀਂ ਗੁਰੂ ਉਪਦੇਸ਼ ਨੂੰ ਕਮਾਇਆ, ਗੁਰੂ ਉਪਦੇਸ਼ ਨੂੰ ਕਮਾਉਂਦੇ ਹਾਂ, ਜਿਉਣ ਦੀ ਜਾਚ ਆ ਗਈ। ਮਨ ਨੂੰ ਜੀਵਿਤ ਕਿਵੇਂ ਰੱਖਣਾ? ਕਿਉਂਕਿ ਅਸੀਸ ਤਾਂ ਗੁਰੂ ਸਾਹਿਬ ਦੇ ਰਹੇ ਨੇ ਵੀ ਤੂੰ ਜਿਉਂਦਾ ਰਹਿ, ਪਰ ਮਾਲਕ ਨੇ ਨਾਲ ਦੱਸਿਆ ਜਿਉਂਦਾ ਰਵੇਂਗਾ ਕਿਵੇਂ? ਰਾਮ ਰਸਾਇਣ ਨਿਤ ਉੱਠ ਪੀਵੋ, ਰੁਨਿਤਾ ਪ੍ਰਤੀ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਰੂਪੀ ਖਜ਼ਾਨੇ ਨੂੰ ਛਕਿਆ ਕਰ, ਨਿਤਾ ਪ੍ਰਤੀ ਉਹਦੀਆਂ ਅੱਖਾਂ ਨਾ, ਉਹਨੂੰ ਕਦੇ ਵੀ ਆਪਣੇ ਮਨ ਦੇ ਵਿੱਚੋਂ ਜਾਂ ਉਹਦੀਆਂ ਅੱਖਾਂ ਤੋਂ ਆਪਣੇ ਆਪ ਨੂੰ ਕਦੇ ਪਰੋਖੇ ਨਾ ਕਰੀ, ਉਹਦੀਆਂ ਅੱਖਾਂ ਤੋਂ ਆਪਣੇ ਆਪ ਨੂੰ ਕਦੇ ਦੂਰ ਕਰਨ ਦਾ ਯਤਨ ਨਾ ਕਰੀ। ਉਹ ਅਕਾਲ ਪੁਰਖ ਬੇਅੰਤ ਹੈ, ਉਹ ਆਪ ਹੈ ਜਿਹੜਾ ਰਹਿਮਤ ਕਰਕੇ ਫਿਰ ਜੀਵ ਦੇ ਮਨ ਨੂੰ ਸਮਝਾਉਂਦਾ, ਮਨ ਨੂੰ ਸਿੱਧੇ ਮਾਰਗ 'ਤੇ ਪਾਉਂਦਾ, ਮਨ ਸਿੱਧੇ ਰਾਹ 'ਤੇ ਤੁਰਦਾ। ਸਤਿਗੁਰੂ ਕਹਿੰਦੇ ਭਨਤ ਨਾਨਕ ਸਤਿਗੁਰ ਕਹੋ ਮਿਲ ਦਉ ਮਰੈ, ਨਾਨਕ ਇਹ ਬੇਨਤੀ ਕਰਦੇ ਨੇ ਵੀ ਗੁਰੂ ਨੂੰ ਮਿਲ ਕੇ ਮਨ ਮਰ ਜਾਂਦਾ ਹੈ ਜਿਉਂਦਿਆਂ ਹੋਇਆਂ, ਗੁਰ ਕੈ ਸ਼ਬਦ ਫਿਰ ਜੀਵੈ ਕੋਏ, ਅਤੇ ਗੁਰੂ ਦੇ ਸ਼ਬਦ ਰਾਹੀਂ ਫਿਰ ਕੋਈ ਟਾਵਾਂ ਟਾਵਾਂ ਜਿਉਣਾ ਵੀ ਸਿੱਖ ਲੈਂਦਾ। ਇਉਂ ਕਹਿ ਲਓ ਜਿਹਨੇ ਗਿਆਨ ਕਮਾਇਆ ਉਹਨੇ ਹੀ ਆਪਣਾ ਜਿਉਂਦਾ ਮਨ ਮਾਰਿਆ, ਅਤੇ ਜਿਹਨੇ ਗਿਆਨ ਕਮਾਇਆ ਉਹਨੇ ਹੀ ਮਰੇ ਹੋਏ ਮਨ ਨੂੰ ਗੁਰੂ ਦੀ ਸ਼ਰਨ ਵਿੱਚ ਜਿਉਂਦਿਆਂ ਕੀਤਾ। ਜਿਵੇਂ ਇੱਕ ਬਚਨ ਹੋਰ ਪੜ੍ਹਦੇ ਹਾਂ, ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਜਦੋਂ ਮੈਂ ਗੁਰੂ ਘਰ ਦੇ ਵਿੱਚ ਜਨਮ ਲੈ ਲਿਆ, ਸਤਿਗੁਰੂ ਕਹਿੰਦੇ ਮੈਂ ਆਪਣਾ ਗਵਨ ਮਿਟਾ ਲਿਆ। ਹੁਣ ਗਵਨ ਜੰਮਣ ਮਰਨ ਦਾ ਗੇੜ ਕਿਵੇਂ ਮਿਟਿਆ? ਸਤਿਗੁਰ ਕੈ ਜਨਮੈ, ਗੁਰੂ ਦਰ 'ਤੇ ਜਨਮ ਲੈਣ ਨਾਲ। ਅਤੇ ਗੁਰੂ ਦਰ ਉੱਤੇ ਜਨਮ ਕੀ ਹੈ? ਆਪਣੇ ਆਪੇ ਭਾਵ ਨੂੰ ਮਾਰ ਕੇ ਗੁਰੂ ਸ਼ਬਦ ਰਾਹੀਂ ਆਪਣੇ ਮਨ ਨੂੰ ਜਿਉਂਦਿਆਂ ਕਰ ਲੈਣਾ। ਮਨ ਨੂੰ ਜੀਵਿਤ ਰੱਖਣਾ ਵੀ ਹੈ, ਇਹ ਨਹੀਂ ਵੀ ਮਨ ਨੂੰ ਮਾਰ ਦੇਣਾ ਅਤੇ ਮਾਰ ਕੇ ਛੱਡ ਦੇਣਾ, ਨਹੀਂ, ਮਨ ਨੂੰ ਜਿਉਂਦਿਆਂ ਵੀ ਰੱਖਣਾ। ਪਰ ਮਨ ਨੂੰ ਜਿਉਂਦਿਆਂ ਰੱਖਦਿਆਂ ਇਸ ਮਨ ਨੂੰ ਇਹ ਸਮਝਾਉਣਾ ਪਏਗਾ, ਮਨ ਨੂੰ ਇਹ ਮਤ ਦੇਣੀ ਪਏਗੀ ਵੀ ਮਨਾ ਸਿਵਾਏ ਗਿਆਨ ਤੋਂ ਤੈਨੂੰ ਜਿਉਂਦਿਆਂ ਰੱਖਣ ਵਾਸਤੇ ਕੋਈ ਢੰਗ, ਕੋਈ ਤਰੀਕਾ ਨਹੀਂ। ਇਸ ਕਰਕੇ ਤੈਨੂੰ ਗੁਰੂ ਦੀ ਸ਼ਰਨ ਵਿੱਚ, ਗੁਰੂ ਕੋਲੋਂ ਗਿਆਨ ਤੇ ਹਾਸਲ ਕਰਨਾ ਪਏਗਾ। ਇਹਦੇ ਨਾਲ ਫਿਰ ਮਨ ਅੱਛਾ ਹੋ ਜਾਂਦਾ ਹੈ। ਜਦੋਂ ਸੰਭਲ ਆ ਗਿਆ ਨਾ, ਮਨ ਨੂੰ ਸੰਭਾਲਣਾ ਆ ਗਿਆ, ਗੁਰੂ ਸਾਹਿਬ ਅੱਗੇ ਬੇਨਤੀ ਕਰਨ ਦੀ ਜਾਚ ਆ ਗਈ, ਗੁਰੂ ਦੇ ਸ਼ਬਦ ਰਾਹੀਂ ਫਿਰ ਜਿਉਣ ਲੱਗ ਪਏ। ਜਦੋਂ ਗੁਰੂ ਦੇ ਸ਼ਬਦ ਨੇ ਜਿਉਣ ਦਾ ਸਲੀਕਾ ਦੱਸਿਆ, ਉਸ ਸਲੀਕੇ ਨਾਲ, ਉਸ ਢੰਗ ਨਾਲ, ਗੁਰੂ ਦੇ ਸ਼ਬਦ ਰਾਹੀਂ ਅਸੀਂ ਜਿਉਣ ਲੱਗ ਪਏ। ਅਸੀਂ ਜਿਉਣ ਦਾ ਤਰੀਕਾ ਸਿੱਖ ਲਿਆ ਨਾ, ਜਿਉਣ ਦਾ ਢੰਗ ਸਿੱਖ ਲਿਆ, ਅਤੇ ਇਹੀ ਮਨ ਹੈ ਜਿਹੜਾ ਗੁਰੂ ਦਰ ਦੇ ਉੱਤੇ ਜਿਉਂਦਾ ਹੋਇਆ ਫਿਰ ਜੀਵਨ ਸਫਲ ਆ ਕਰ ਲੈਂਦਾ। ਫਿਰ ਕਹਿੰਦੇ ਜੀ, ਮਮਤਾ ਕੀ ਮਲ ਉਤਰੈ, ਇਹ ਮਨ ਅੱਛਾ ਹੋਏ।
1: ਕਹਿੰਦੇ ਫਿਰ ਇਹੀ ਮਨ ਤੋਂ ਮਮਤਾ ਦੀ, ਮੋਹ ਦੀ, ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ, ਅਤੇ ਜਦੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਫਿਰ ਇਹੀ ਮਨ ਹੱਛਾ ਹੋ ਜਾਂਦਾ ਹੈ, ਸੁਥਰਾ ਹੋ ਜਾਂਦਾ। ਮਨ ਬਦਲਦਾ ਵੀ ਨਹੀਂ, ਆਪਾਂ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝ ਲਈਏ। ਸਾਡੇ ਸਰੀਰ ਉੱਤੇ ਪਾਇਆ ਹੋਇਆ ਵਸਤਰ ਮੈਲਾ ਹੋ ਜਾਂਦਾ ਹੈ, ਅਸੀਂ ਵਸਤਰ ਬਦਲ ਲੈਂਦੇ। ਇਹ ਤਾਂ ਨਹੀਂ ਹੋਇਆ ਵੀ ਜਿਹੜਾ ਵਸਤਰ ਇੱਕ ਵਾਰੀ ਪਾ ਕੇ ਲਾਹਤਾ ਮੁੜ ਕੇ ਉਹਨੂੰ ਅੱਗ ਲਾ ਕੇ ਸਾੜੀ ਦਾ ਹੀ ਹੈ ਵੀ ਪਾਉਣਾ ਨਹੀਂ, ਵੀ ਇਹ ਤਾਂ ਮੈਲਾ ਬੜਾ ਹੋ ਗਿਆ। ਇੱਕ ਵਸਤਰ ਇਸ ਤਰ੍ਹਾਂ ਦਾ, ਜਦੋਂ ਮੈਲਾ ਹੋਇਆ ਉਦੋਂ ਉਤਾਰ ਲਿਆ, ਸਰੀਰ ਥੋੜ੍ਹੀ ਬਦਲਿਆ ਜੀ, ਸਿਰਫ ਸਰੀਰ ਉੱਪਰਲੇ ਵਸਤਰ ਬਦਲੇ। ਜਿਹੜੇ ਵਸਤਰ ਉਤਾਰੇ ਨੇ ਇਹ ਵੀ ਨਹੀਂ ਵੀ ਉਹ ਸੁੱਟ ਤੇ ਉਹਨਾਂ ਨੂੰ ਧੋ ਕੇ ਫਿਰ ਰੱਖ ਲਿਆ ਦੁਬਾਰਾ ਪਾ ਲਾਂਗੇ। ਮਨ ਦੇ ਕੋਲ ਵਸਤਰ ਹੈ ਵਿਚਾਰਾਂ ਦਾ, ਮਨ ਕੋਲ ਵਿਚਾਰਾਂ ਦਾ ਵਸਤਰ ਹੈ। ਜੇ ਇੱਕ ਵਾਰੇ ਵਿਚਾਰਾਂ ਗੰਦਲੀਆਂ ਹੋ ਵੀ ਜਾਣ, ਉਹ ਰੱਖਣੀਆਂ ਥੋੜ੍ਹੀ ਬਣਦੀਆਂ ਨੇ, ਉਹ ਤਾਂ ਲਾਹ ਕੇ ਸੁੱਟ ਦੇਣੀਆਂ ਨਹੀਂ। ਮਨ ਦੀਆਂ ਉਹ ਵਿਚਾਰਾਂ ਲਾਹ ਲੈਣੀਆਂ ਨੇ ਗੰਦਲੀਆਂ ਹੋਈਆਂ। ਜਿਵੇਂ ਇੱਕ ਬਚਨ ਆਪਾਂ ਹੋਰ ਪੜ੍ਹ ਲਈਏ, ਨਹ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਦਾ ਕੰਮ ਕਰਨ ਲੱਗਿਆਂ ਦੇਰੀ ਨਾ ਕਰ, ਮਾੜਾ ਕੰਮ ਕਰਨ ਲੱਗਿਆਂ ਦੇਰੀ ਕਰ। ਧਰਮ ਦਾ ਕੰਮ ਕਰਨ ਲੱਗਿਆਂ ਦੇਰੀ ਕਰੇਗਾ ਤੇਰੇ ਤੋਂ ਮਾੜਾ ਕਰਮ ਹੋ ਜਾਣਾ, ਮਾੜਾ ਕਰਮ ਕਰਨ ਲੱਗਿਆਂ ਦੇਰੀ ਕਰੇਗਾ ਸੱਜਣਾ, ਉਹ ਸਮਾਂ ਤਬਦੀਲ ਹੋ ਜਾਣਾ ਅਤੇ ਤੂੰ ਧਰਮ ਵੀ ਕਮਾ ਲੈਣਾ ਅਤੇ ਤੇਰੇ ਮਨ ਨੇ ਸੁਥਰਿਆਂ ਵੀ ਹੋ ਜਾਣਾ। ਔਰ ਮਨ ਜਿੱਥੇ ਸੁਥਰਾ ਹੋਏਗਾ ਫਿਰ ਉੱਥੇ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨਿਆ ਵੀ ਜਾਣਾ। ਸਤਿਗੁਰੂ ਜੀ ਨੇ ਇਸੇ ਤਰ੍ਹਾਂ ਸਮਝਾਇਆ, ਕਹਿੰਦੇ ਭਾਈ ਮਨ ਜਿਹੜਾ ਇਹ ਵਿਚਾਰਾਂ ਨੇ, ਵਿਚਾਰਾਂ ਗੰਧਲੀਆਂ ਹੋਈਆਂ ਉਹ ਲਾਹ ਦਿੱਤੀਆਂ ਅਤੇ ਚੰਗੀਆਂ ਵਿਚਾਰਾਂ ਧਾਰਨ ਕਰ ਲਈਆਂ। ਜਦੋਂ ਉਹ ਚੰਗੀਆਂ ਵਿਚਾਰਾਂ ਧਾਰਨ ਕੀਤੀਆਂ, ਹੁਣ ਮੰਦੀਆਂ ਵਿਚਾਰਾਂ ਨੂੰ ਗੁਰੂ ਦਰ 'ਤੇ ਲਿਆ ਕੇ ਇਹਨਾਂ ਨੂੰ ਸੁਥਰਿਆਂ ਕਰਨਾ। ਗੁਰੂ ਦਰ 'ਤੇ ਆ ਗਏ, ਗੁਰੂ ਦਰ 'ਤੇ ਆ ਕੇ ਕੀ ਕਰਨਾ, ਹੁਣ ਜਿਹੜੀਆਂ ਮਨ ਮੰਦੀਆਂ ਵਿਚਾਰਾਂ ਚੱਕੀ ਫਿਰਦਾ ਉਹਨਾਂ ਵਿਚਾਰਾਂ ਨੂੰ ਸੁਥਰਿਆਂ, ਉਹ ਵਿਚਾਰਾਂ ਬਦਲਣੀਆਂ, ਉਹ ਵਿਚਾਰਾਂ ਨੂੰ ਸਾਫ਼ ਕਰਨਾ। ਵਿਚਾਰਾਂ ਤਾਂ ਉਹ ਹੀ ਰਹਿਣਗੀਆਂ, ਕਰਮ ਉਹ ਰਹਿਣਗੇ, ਬਸ ਉਹਨਾਂ ਪਿੱਛੇ ਜੀ ਮਕਸਦ ਬਦਲ ਜਾਂਦਾ ਹੈ। ਜਦੋਂ ਮਕਸਦ ਬਦਲ ਗਿਆ ਵਿਚਾਰਾਂ ਸਹਿਜ ਸੁਭਾਅ ਤਬਦੀਲ ਹੋ ਜਾਂਦੀਆਂ, ਗੁਰੂ ਸਾਡੀਆਂ ਵਿਚਾਰਾਂ ਨੂੰ ਤਬਦੀਲ ਕਰਦੇ ਨੇ, ਗੁਰੂ ਸਾਡੀ ਮਤ ਨੂੰ ਤਬਦੀਲ ਕਰਦੇ ਨੇ। ਜਦੋਂ ਗੁਰੂ ਮਤ ਬਖਸ਼ਦੇ ਨੇ ਫਿਰ ਸਾਹਿਬ ਕਹਿੰਦੇ ਭਾਈ ਮਮਤਾ ਕੀ ਮਲ ਉਤਰੈ, ਇਹ ਮਨ ਹੱਛਾ ਹੋਏ। ਇੱਦਾਂ ਫਿਰ ਜੀਵ ਦੇ ਜੀਵਨ ਵਿੱਚੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ, ਅਤੇ ਜਦੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਇਹੀ ਮਨ ਗੁਰੂ ਦਾ ਦਰ ਉੱਤੇ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ ਅਤੇ ਮਨ ਆਪਣਾ ਜੀਵਨ ਸਫਲਿਆਂ ਕਰ ਲੈਂਦਾ। ਮਨ ਦੇ ਨਾਲ ਨਾਲ ਸਰੀਰ ਵੀ ਫਿਰ ਜੀਵ ਸਫਲ ਕਰ ਲੈਂਦਾ, ਜਨਮ ਸਫਲ ਹੋ ਜਾਂਦਾ ਜਿਹੜੇ ਗੁਰੂ ਦੇ ਸ਼ਬਦ ਰਾਹੀਂ ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਣ ਦੀ ਜਾਂਚ ਸਿੱਖ ਲੈਂਦੇ ਨੇ। ਇਸ ਤਰੀਕੇ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਸਾਨੂੰ ਸੋਝੀ ਦੇ ਕੇ, ਮਤ ਦੇ ਕੇ ਨਿਵਾਜਿਆ ਕਿ ਮਨ ਜਿਹੜਾ ਇਹ ਹੱਛਾ ਹੁੰਦਾ ਪਰ ਸਿਰਫ ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਸ਼ਰਨ ਤੋਂ ਬਿਨਾਂ ਮਨ ਕਦੇ ਹੱਛਾ ਨਹੀਂ ਹੋਇਆ। ਅਤੇ ਇਸ ਮਨ ਨੂੰ ਸਮਝਾਉਣ ਦੇ ਲਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਪਾਉਣਾ ਪਏਗਾ। ਮਨ ਗੁਰੂ ਦੀ ਸ਼ਰਨ ਵਿੱਚ ਆਵੇ ਅਤੇ ਮਨ ਗੁਰੂ ਦਾ ਹੀ ਬਣ ਕੇ ਰਹਿ ਜਾਵੇ। ਸਰੀਰ ਨੂੰ ਸਾਡਾ ਮਨ ਲੈ ਕੇ ਆਇਆ, ਇਹਦੇ 'ਚ ਕੋਈ ਦੋਰਾਵਾ ਨਹੀਂ, ਪਰ ਯਤਨ ਹੁਣ ਆਪਾਂ ਇਹ ਕਰਨਾ ਹੈ ਵੀ ਜਿੱਥੇ ਸਰੀਰ ਨੂੰ ਉਹਨੇ ਛੱਡਿਆ ਉੱਥੇ ਸਰੀਰ ਨੂੰ ਛੱਡਣ ਦੇ ਨਾਲ ਨਾਲ ਹੈ ਨਾ ਭਾਵ ਵਿਚਾਰਾਂ ਨੂੰ, ਜਦੋਂ ਅਸੀਂ ਗੁਰੂ ਦਰ 'ਤੇ ਆਏ ਸਰੀਰ ਲੈ ਕੇ ਆਏ, ਮਨ ਗੁਰੂ ਦਰ 'ਤੇ ਸਰੀਰ ਨੂੰ ਛੱਡ ਕੇ ਆਪ ਸਰੀਰ ਵਿੱਚੋਂ ਬਾਹਰ ਚਲੇ ਜਾਂਦਾ। ਹੁਣ ਸਰੀਰ ਨਾਲ ਹੀ ਯਤਨ ਕਰਨਾ, मन मुड़ गुरु की शरण विच आवे ते गुरु दे दर दा होके रह जाए तां जो साढ़े भी ये लोग सुखी है पर लोग सोहेले नानक हर प्रभ आपे मेले हुईयां भुलां दी खिमा बख्शनी आओ सतगुरु जी के पावन बचन हिरदयां विच वसा लईए।
2: पणत नानक सतगुर को मिल दो मरै गुर के शब्द फिर जीवै कोई ममता की मल उतरै एह मन अच्छा होए।
1: वाहिगुरु जी का खालसा वाहिगुरु जी की फतेह।
2: राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर ता पाया सह सेती मन वजियां वधाइयां राग रतन परवार परियां शब्द गावणे आईयां शब्दों ता गावरी केरा मन जनी वसाया कहे नानक आनंद होआ सतगुरु मैं पाया ए मन मेरिया तू सदा रोर नाले हर नाल रो तो मन मेरे दुख सब सारना की कार ओ करे तेरा कार्ज सब सवारना सब ना गला समरत स्वामी सो क्यों मनो विसारे कहे नानक मन मेरे सदा रो अरनाले साचे साहिबा क्या नहीं कर तेरे करता तेरे सब कुछ है जिस दे सो पावे सदा सिव सलाह तेरी नाम मन वसावे नाम जिनकै मन वसिया वाजे शब्द कनेरे कहे नानक सच्चे साहिब क्या नहीं करते रह साचा नाम मेरा आधार साच नाम आधार मेरा जिन भुखा साध दवाइया कर शांत सुख मनाय वसिया जिन इच्छा सब पुजाइया सदा कुर्बान कीता गुरु विट हो जिस दिया ए बड़ियाइया कहे नानक सुनो संतो शब्द तरो प्यारो साचा नाम मेरा आधारो वाजे पंच शब्द तित कर सभाग्या कर सभाग्या शब्द वाजे कला जित कर तारिया पंच दूत दवास कीते काल कंट कुमारिया तुर कर्म पाया तुद जिन को से नाम अरके लागे कह नानक तै सुख होआ तित कर अनद वाजे अनद सुनो वडभागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची वाणी संत साजन पय सरसे पूरे गुरते जानी सुनते पुनीत कहते पवित सतगुर आया परपूरे बिनवंत नान गुर चरण लागे वाजे अनद तूरे। श्लोक पवन गुरु पाणी पिता माता तरत मात दिवस रात दुदाई दाया खेल सगल जगत चंगियाइया बुरियाइया वाचे धर्म दूर करमी आपो अपनी के नेड़े के दूर जिनी नाम ते आया गए मुसकत काल नानक ते

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਸਗਲ ਸਮਗਰੀ ਤੁਮਰੇ ਸੁਖ ਦਾਤਾ।

ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ। ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀ ਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ

ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ ਨਾ ਤਦ ਸੁਰਗ ਮੱਛ ਪਿਆਲਾ ਦੋਜਕ ਪਿਸਤ ਨਹੀਂ ਖਹਿ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੈ ਕੰਬਲੀ ਰਾਹ ਤਾਂ ਟੁੱਟੈ ਨੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵੇਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ

राग तना श्री बाणी भगत कबीर जी की।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ। ਵਾ

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ।

ਮਰਤਬਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਵਾ ਜੀ ਅੰਦਰ ਜਿਉ ਸੁਖ ਜਾਂ ਲਾ ਸੁਖ ਤੇਰੇ ਬਸ ਤੇਰਾ ਕਿਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਤਾ ਤੇ ਆਪਣਾ ਆਪ ਜਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ,

ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ

की एक ओंकार सतगुरु प्रसाद।

सनक सनंद महिष समान सीख नागो तेरो मर्म न जाना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਮੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ।

ਵਾਹਿਗੁਰੂ ਜੀ।

कृपा प्रभु दीन के दाते।

ਗੱਲ ਕਰ ਰਹੇ ਨੇ ਕਿ ਲੋਕ ਪੱਤੀ ਯਾਰ ਹੈ ਪਛੂ ਨਾ ਪਾਈਐ। ਜਿਵੇਂ ਆਪਾਂ ਕਈ ਵਾਰੀ ਲੋਕਾਂ ਦੀ ਖੁਸ਼ਾਮਦ ਕਰਦੇ ਹਾਂ ਕਿ ਸਾਨੂੰ ਆਹ ਮਿਲ ਜਾਏਗਾ, ਸਾਨੂੰ ਉਹ ਮਿਲ ਜਾਏਗਾ, ਕਹਿੰਦੇ ਕੁਛ ਨਹੀਂ ਮਿਲਣਾ। ਜਦੋਂ ਤੱਕ ਉਸ ਸੱਚ ਵਾਹਿਗੁਰੂ ਦੇ ਨਾਲ ਨਹੀਂ ਜੁੜਦੇ।

ਆਣੈ ਰਾਸ ਕਰ ਕਾਸਾ ਹੱਥਾਂ ਨੂੰ ਕਾਸਾ ਬਣਾ ਕੇ ਹੱਥਾਂ ਦਾ ਭਾਵ ਅਰਥ ਹੈ ਕਰ ਦਾ ਅਰਥ ਹੈ ਕਾਸਾ ਕਰ ਕਾਸਾ ਦਰਸ਼ਨ ਕੀ ਭੂਖ ਮੈਂ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜੈਨਾ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵੜੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹੀ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤਿਉ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਈ ਦਾ ਕੋਏ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਾਵੇ ਸੈ ਕੋਸਾਂ ਤਿਸ ਪਾਛੇ ਬਚਰੇ ਛਰਿਆ
तिन कवण खलावै कवण चुगावै मने में ही सिमरन क्रिया सब निदान दस अष्ट सिदान ठाकुर करतल त्रिया जन नानक बाल बाल सत बल जाइए तेरा अंत ना परावरिया सब निदान दस अष्ट सिदान ठाकुर करतल त्रिया जन नानक बल बल सद बल जाइए तेरा अंत ना परावरिया। राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर गम्मा गम्मा पारा सबतियाँ वहीं तुद जी हर सच्चे सृजनहारा सब जी तुम्हारे जी तू जिया का दातारा हर ते आवहो संतो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्ब नरंतर जी हर एको पुरख समाणा एक दाते एक पेखारी जी सब तेरे चोज बडाणा तू आपे दाता आपे भुगता जी हाँ तुद बिन अवर न जाना तू पार बरम बेअंत बेअंत जी तेरे क्या गुण आख बखाणा जो सेवहें जो सेवहें तुद जी जन नानक तिन कुरबाणा हर ते आवहें तुद जी से जन जुग में सुखवासी से मुक्त पाए जिना हर ते आया जी तिन तूटी जमकी फांसी जिन निरपौ जिन हर निरपौ ते आया जी तिन का पौ सब गवासी जिन सेवे आ जिन

ਆ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਨਕ ਸੋਹੀ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ। ਫਿੱਟ ਬਲੇਰੀ ਰੁੱਤ, ਨਾਨਕ ਆਏ ਸੇ ਪਰਵਣ ਹੈ। ਜਿਨਾਰ ਉੱਠਾ ਚਿੱਤ, ਗਾਲੀ ਅਲ ਪਲਾਲੀਆਂ, ਕੰਮ ਨ ਆਵੇ ਮਿੱਤ। ਨਾਨਕ ਮਿੱਤਰਾਈ ਤਿਸਿਓ, ਸਭ ਕੁਛ ਜਿਸਕੇ ਹੱਥ, ਕੁਮਿੱਤਰਾਂ ਸੇ ਕਾਂਡੀ ਹੈ। ਇੱਕ ਵਿਖ ਨ ਚਲੇ ਸਾਥ, ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨ ਜਾਣੀ, ਆਵੇ ਆਪ ਲਖਾਏ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਪਾਇਨ, ਤਿਨਾ ਬੇਰੋਜ਼ੀ ਦੇ। ਸੋ ਕਹਾਉ ਟਲ ਗੁਰ ਸੇਵੀਐ, ਅਹਨੀ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਨਕ ਸਨੰਦ ਮਹੇਸ਼ ਸਮੰਨਾ,

संत संगत राम हृदय बसाई सनक सनंद

ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਭਾਈ ਰਾਮ ਕੋਇਰ ਜੀ ਵੱਲੋਂ ਸੁਣਾਇਆ ਗਿਆ ਇਤਿਹਾਸ ਆਪ ਜੀ ਰੋਜ਼ਾਨਾ ਸਰਵਣ ਕਰ ਰਹੇ ਹੋ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਇਤਿਹਾਸ ਸਰਵਣ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਇੱਕ ਨੌਜਵਾਨ ਨੂੰ ਸਮੱਤ ਦੇਣ ਵਾਸਤੇ, ਸੋਝੀ ਦੇਣ ਵਾਸਤੇ ਮਹਾਰਾਜ ਨੇ ਜਲ ਦੀ ਆਵਾਜ਼ ਲਗਾਈ ਕਿ ਕੋਈ ਹੈ ਅਤੇ ਸਾਨੂੰ ਜਲ ਛਕਾਵੇ। ਜਦੋਂ ਇਹ ਨੌਜਵਾਨ ਗੱਭਰੂ ਸਤਿਗੁਰੂ ਮਹਾਰਾਜ ਜੀ ਕੋਲ ਜਲ ਲੈ ਕੇ ਆਇਆ ਅਤੇ ਸਾਹਿਬ ਨੇ ਇਹਦੇ ਹੱਥਾਂ ਵੱਲ ਦੇਖਿਆ, ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਵੀ ਹੱਥ ਬੜੇ ਸਾਫ਼ ਸੁਥਰੇ ਕੋਮਲ ਨੇ। ਅੱਗੋਂ ਜਵਾਬ ਦਿੱਤਾ ਕਿ ਅੱਜ ਪਹਿਲੀ ਵਾਰ ਇਹ ਕਿਸੇ ਨੂੰ ਪਾਣੀ ਜਿਹੜਾ ਭਰ ਕੇ ਪੀਣ ਵਾਸਤੇ ਦਿੱਤਾ ਹੈ, ਇਹਨਾਂ ਹੱਥਾਂ ਨੇ ਕਦੇ ਕਿਸੇ ਨੂੰ ਪਾਣੀ ਭਰ ਕੇ ਨਹੀਂ ਦਿੱਤਾ, ਆਪਣੇ ਵਾਸਤੇ ਵੀ ਕਦੇ ਪਾਣੀ ਭਰ ਕੇ ਪੀਤਾ ਨਹੀਂ, ਸਗੋਂ ਆਵਾਜ਼ ਲਗਾਈ। ਇਹ ਪਤਾ ਲੱਗਾ ਵੀ ਇਹਨਾਂ ਹੱਥਾਂ ਨੇ ਕਦੇ ਸੇਵਾ ਨਹੀਂ ਕੀਤੀ। ਸਤਿਗੁਰੂ ਮਹਾਰਾਜ ਜੀ ਫਿਰ ਉਹ ਜਲ ਡੋਲ ਦਿੰਦੇ ਆ ਪਾਣੀ, ਵੀ ਜਿਹੜੇ ਹੱਥ ਸੇਵਾ ਨਹੀਂ ਕਰਦੇ ਉਹਨਾਂ ਹੱਥਾਂ ਤੋਂ ਅਸੀਂ ਜਲ ਲੈ ਕੇ ਨਹੀਂ ਛਕ ਸਕਦੇ। ਅਸਲ ਦੇ ਵਿੱਚ ਮਹਾਰਾਜ ਸਮਝਾਉਣਾ ਕੀ ਚਾਹੁੰਦੇ ਆ, ਬੜੇ ਧਿਆਨ ਨਾਲ ਸੁਣਿਓ। ਪਹਿਲੇ ਤਾਂ ਅਸੀਂ ਆਪਣੇ ਵੱਲ ਦੇਖਣਾ ਹੈ ਕਿ ਪਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ। ਇਸ ਮਨੁੱਖਾ ਜਨਮ ਦੇ ਵਿੱਚ ਸਾਨੂੰ ਅੱਖਾਂ ਦਿੱਤੀਆਂ ਨੇ, ਕੰਨ ਦਿੱਤੇ ਹੈ, ਇਹ ਜ਼ੁਬਾਨ ਦਿੱਤੀ ਹੈ, ਹੱਥ ਪੈਰ ਦਿੱਤੇ ਨੇ। ਪਹਿਲੀ ਗੱਲ ਇਹ ਸਮਝਣੀ ਹੈ। ਦੂਸਰੀ ਇਹ ਹੈ ਕਿ ਕਿਸ ਵਾਸਤੇ, ਜਿਸ ਵਾਸਤੇ ਸਾਨੂੰ ਇਹ ਅੱਖਾਂ ਮਿਲੀਆਂ, ਕੰਨ ਮਿਲੇ, ਜ਼ੁਬਾਨ ਮਿਲੀ, ਸਾਨੂੰ ਇਹ ਹੱਥ ਪੈਰ ਮਿਲੇ, ਅਸੀਂ ਉਹ ਕੰਮ ਲੈ ਰਹੇ ਹਾਂ ਇਹਨਾਂ ਤੋਂ? ਅਗਰ ਨਹੀਂ ਤਾਂ ਇਹ ਕਿਸੇ ਕੰਮ ਦੇ ਨਹੀਂ, ਨਿਕੰਮੇ ਨੇ। ਇਹਨੂੰ ਧ੍ਰਿਗ ਆਖਿਆ ਗਿਆ, ਧ੍ਰਿਗ ਫਿਟਕਾਰ ਯੋਗ। ਹੁਣ ਉਹਨੂੰ ਸਮਝਣ ਲਈ ਅਨੰਦ ਸਾਹਿਬ ਜੀ ਦੀ ਬਾਣੀ ਨੂੰ ਸਮਝਣਾ ਪਏਗਾ। ਅਸੀਂ ਜਿਹੜੀ ਅਨੰਦ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਪਾਠ ਨਿਤਨੇਮ ਦੀ ਬਾਣੀ ਵਿੱਚ ਕਰਦੇ ਹਾਂ। ਕਈਆਂ ਦੀ ਤਾਂ ਸਪੀਡ ਹੁੰਦੀ ਹੈ ਪਾਠ ਕਰਨ ਦੀ, ਪਤਾ ਹੀ ਨਹੀਂ ਲੱਗਦਾ ਕੀ ਪੜ੍ਹ ਗਏ ਕੀ ਬੋਲ ਗਏ। ਅਸੀਂ ਉਸ ਬਾਣੀ ਨੂੰ ਸਮਝ ਕੇ ਅਤੇ ਆਪਣੇ ਆਪ ਨੂੰ ਸਮਝਾ ਕੇ ਪੜ੍ਹਨੀ ਸੀ, ਪਰ ਅਸੀਂ ਆਪਣੇ ਆਪ ਨੂੰ ਸਮਝਾਇਆ ਹੀ ਨਹੀਂ। ਜਦੋਂ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹ ਸਰਵਣੋ ਮੇਰੇ ਉਹ, ਹੁਣ ਮੇਰੇ ਉਹ ਕਿਹਨੂੰ ਕਹਿ ਰਹੇ ਹਾਂ? ਆਪਣੇ ਆਪ ਨੂੰ। ਅਸੀਂ ਬਾਣੀ ਦੂਜੇ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਸੁਣਾਉਣ ਵਾਸਤੇ ਸੀ। ਹੁਣ ਬਾਣੀ ਤਾਂ ਪੜ੍ਹੀ ਜਾ ਰਹੇ ਹਾਂ, ਪੜ੍ਹੀ ਜਾ ਰਹੇ ਹਾਂ, ਪੜ੍ਹੀ ਜਾ ਰਹੇ ਹਾਂ, ਪਰ ਜੀਵਨ ਨਹੀਂ ਬਦਲ ਰਿਹਾ। ਕਿਉਂ ਨਹੀਂ ਬਦਲ ਰਿਹਾ? ਕਿਉਂਕਿ ਸਮਝ ਨਹੀਂ ਆਈ ਕਿ ਬਾਣੀ ਜੋ ਪੜ੍ਹੀ ਹੈ ਉਹਨੇ ਸਮਝਾਇਆ ਕੀ ਹੈ। ਰੋਜ਼ ਅਸੀਂ ਆਪਣੇ ਆਪ ਨੂੰ ਝੰਜੋੜਨਾ ਹੈ, ਰੋਜ਼ ਪੂਰੇ ਦੇ ਪੂਰੇ ਸਰੀਰ ਨੂੰ ਝੰਜੋੜਨਾ ਹੈ, ਤਾਂ ਕਿ ਸਮਝ ਆ ਜਾਏ ਕਿ ਇਹ ਜਨਮ ਕਿਉਂ ਮਿਲਿਆ ਹੈ। ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਆਪਣੇ ਕੰਨਾਂ ਨੂੰ ਅਸੀਂ ਕਦੇ ਕਿਹਾ? ਜਿਹੜੇ ਕਹਿੰਦੇ ਆ ਬਾਣੀ ਪੜ੍ਹਦੇ ਹਾਂ ਮੁਬਾਰਕ ਹੈ, ਪਰ ਬਹੁਤ ਘੱਟ ਹੋਣਗੇ, ਨਹੀਂ ਤਾਂ ਪੜ੍ਹ ਕੇ ਅੱਗੇ ਲੰਘ ਜਾਣ ਵਾਲੇ ਹੀ ਆ। ਆਪਣੇ ਕੰਨਾਂ ਨੂੰ ਆਖਣਾ ਵੀ ਤੁਹਾਨੂੰ ਸਰੀਰ ਨਾਲ ਕਿਉਂ ਲਗਾਇਆ ਗਿਆ? ਤਾਂ ਕਿ ਤੁਸੀਂ ਪਰਮੇਸ਼ਵਰ ਦਾ ਨਾਮ ਸੁਣ ਸਕੋ, ਤਾਂ ਇਹ ਕੰਮ ਦੇ ਨੇ। ਜੇ ਇਹ ਕੰਨ ਪਰਮੇਸ਼ਵਰ ਦਾ ਨਾਮ ਨਹੀਂ ਸੁਣਦੇ, ਫਿਰ ਇਹ ਕਿਸੇ ਕੰਮ ਦੇ ਨਹੀਂ, ਨਿਕੰਮੇ ਨੇ ਇਹ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਇਹ ਰਸਨਾ ਜ਼ੁਬਾਨ ਤੋਂ ਦੁਨਿਆਵੀ ਬੋਲ, ਨਿੰਦਿਆ, ਚੁਗਲੀਆਂ, ਝੂਠ, ਵਿਕਾਰ, ਪਤਾ ਨਹੀਂ ਕੀ ਕੁਛ ਮੂੰਹ ਤੋਂ ਬੰਦਾ ਬੋਲਦਾ ਹੈ, ਪਰ ਜਿਸ ਲਈ ਬੋਲਣ ਦੀ ਤਾਕਤ ਦਿੱਤੀ ਹੈ ਕਿ ਉਹਦਾ ਨਾਮ, ਅਸੀਂ ਇਹਦੇ ਤੋਂ ਕਿੰਨਾ ਜਪਦੇ ਹਾਂ। ਜੇ ਇਹ ਰਸਨਾ ਪਰਮੇਸ਼ਵਰ ਦੇ ਨਾਮ ਦਾ ਰਸ ਨਹੀਂ ਮਾਣਦੀ ਤਾਂ ਇਹ ਕਿਸੇ ਕੰਮ ਦੀ ਨਹੀਂ ਹੈ, ਤ੍ਰਿਗ ਹੈ। ਇਹ ਨੇਤਰੋ ਮੇਰੇ ਉਹ, ਨੇਤਰਾਂ ਨੂੰ ਸਮਝਾਇਆ। ਇਹ ਸਰੀਰਾਂ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਦ ਸਰੀਰਾਂ ਜਾਂ ਤੂੰ ਜੱਗ ਮੈਂ ਆਇਆ। ਆਪਣੇ ਆਪ ਨੂੰ ਹੈ, ਜਦੋਂ ਅਸੀਂ ਪਾਠ ਕਰ ਰਹੇ ਹਾਂ ਆਪਣੇ ਆਪ ਨੂੰ ਝੰਜੋੜਨਾ ਹੈ ਵੀ ਤੂੰ ਕੀ ਕੀਤਾ। ਇਹ ਹੱਥ ਦਿੱਤੇ ਸੀ ਸੇਵਾ ਕਰਨ ਵਾਸਤੇ ਅਤੇ ਸੇਵਾ ਕੀਤੀ ਇਹਨਾਂ ਹੱਥਾਂ ਨੇ। ਇਹ ਪੈਰ ਦਿੱਤੇ ਸੀ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ। ਪੈਰ ਚੰਗੇ ਰਸਤੇ, ਚੰਗੀ ਸੰਗਤ ਵੱਲ, ਚੰਗੀਆਂ ਥਾਵਾਂ ਵੱਲ ਚੱਲਣ ਲਈ ਦਿੱਤੇ, ਪਰ ਬਹੁਤਿਆਂ ਦੇ ਤੁਸੀਂ ਦੇਖੋ ਪੈਰ ਮਾੜੀ ਪਾਸੇ ਜਾਂਦੇ ਆ, ਮਾੜੀ ਸੰਗਤ, ਮਾੜੇ ਰਸਤਿਆਂ 'ਤੇ। ਜਿਹੜੇ ਇਹ ਪੈਰ ਮਾੜੇ ਰਸਤਿਆਂ 'ਤੇ ਮਾੜੀ ਸੰਗਤ ਲਈ ਜਾਂਦੇ ਨੇ ਉਹ ਨਿਕੰਮੇ ਨੇ, ਤ੍ਰਿਗ ਹੈ, ਉਹ ਫਿਟਕਾਰਯੋਗ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਜੇ ਸਿਰ ਵਾਹਿਗੁਰੂ ਜੀ ਅੱਗੇ ਨਹੀਂ ਨਿਭਦਾ ਤਾਂ ਇਹ ਕਿਸੇ ਕੰਮ ਦਾ ਨਹੀਂ ਹੈ। ਜੇ ਨੇਤਰਾਂ ਨਾਲ ਉਸ ਵਾਹਿਗੁਰੂ ਦੇ ਦੀਦਾਰ ਨਹੀਂ ਹੁੰਦੇ ਤਾਂ ਇਹ ਨੇਤਰ ਕਿਸੇ ਕੰਮ ਦੇ ਨਹੀਂ। ਜੇ ਕੰਨਾਂ ਨਾਲ ਨਾਮ ਨਹੀਂ ਸੁਣਿਆ ਜਾਂਦਾ ਤਾਂ ਇਹ ਕੰਨ ਕਿਸੇ ਕੰਮ ਦੇ ਨਹੀਂ। ਤ੍ਰਿਗ ਹੈ ਇਹ ਜੀਵਨ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਹਿਫਲ ਕਰਨੀ। ਭਾਈ ਸਾਹਿਬ ਭਾਈ ਗੁਰਦਾਸ ਜੀ, ਬਿਨ ਸੇਵਾ ਤ੍ਰਿਗ ਹੱਥ ਪੈਰ, ਹੱਥ ਜਿੰਨੇ ਮਰਜ਼ੀ ਸੋਹਣੇ ਹੋਣ, ਇਹਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਸੋਨਾ ਚਾਂਦੀ ਕੀਮਤੀ ਕੀਮਤੀ ਨੱਗ ਪਾਏ ਹੋਣ, ਦੇਖਣ ਵਾਲਾ ਕਹੇ ਵੀ ਤੇਰੇ ਹੱਥ ਬੜੇ ਸੋਹਣੇ ਆ, ਪਰ ਮਹਾਰਾਜ ਕਹਿੰਦੇ ਮੇਰੀ ਨਜ਼ਰ 'ਚ ਤਾਂ ਇਹ ਹੱਥ ਨਿਕੰਮੇ ਨੇ, ਇਹ ਕਿਸੇ ਕੰਮ ਦੇ ਨਹੀਂ, ਕਿਉਂਕਿ ਇਹ ਹੱਥਾਂ ਨਾਲ ਸੇਵਾ ਨਹੀਂ ਹੁੰਦੀ। ਇਹ ਹੱਥ ਸਾਨੂੰ ਸੋਨਾ ਚਾਂਦੀ ਨੱਗ ਪਾਉਣ ਵਾਸਤੇ ਨਹੀਂ ਸੀ ਦਿੱਤੇ, ਇਹ ਹੱਥ ਦਿੱਤੇ ਸੀ ਸੇਵਾ ਕਰਨ ਲਈ। ਸੇਵਾ ਘਰ ਤੋਂ ਸ਼ੁਰੂ ਹੋਣੀ ਸੀ। ਅਸੀਂ ਘਰ ਮਾਂ ਬਾਪ ਬੈਠੇ ਆ, ਬਜ਼ੁਰਗ ਬੈਠੇ ਆ, ਉੱਥੋਂ ਸੇਵਾ ਕਰਕੇ ਬਾਹਰ ਨੂੰ ਆਉਣਾ, ਪਰ ਘਰ 'ਚ ਸੇਵਾ ਕੀਤੀ ਨਹੀਂ, ਬਾਹਰ ਦਿਖਾਵਾ ਕਰ ਰਹੇ ਹਾਂ। ਸੇਵਾ ਤਾਂ ਘਰ ਤੋਂ ਸ਼ੁਰੂ ਹੋਣੀ ਸੀ। ਮਾਂ ਬਾਪ ਦੀ ਸੇਵਾ ਕਰੋ ਇਹਨਾਂ ਹੱਥਾਂ ਨਾਲ, ਬਜ਼ੁਰਗਾਂ ਦੀ ਸੇਵਾ ਸੰਭਾਲ ਕਰੋ ਇਹਨਾਂ ਹੱਥਾਂ ਦੇ ਨਾਲ, ਫਿਰ ਅਸੀਂ ਬਾਹਰ ਮੁਖੀ ਹੋਣਾ। ਪਰ ਅੰਦਰ ਮੁਖੀ ਸਾਡੇ ਕੋਲ ਸੇਵਾ ਹੈ ਨਹੀਂ, ਬਾਹਰ ਮੁਖੀ ਅਸੀਂ ਦਿਖਾਵਾ ਕਰ ਰਹੇ ਹਾਂ ਕਿ ਮੇਰੇ ਹੱਥ ਬਹੁਤ ਸੇਵਾ, ਪਰ ਉਹ ਸੇਵਾ ਜਿਹੜੀ ਦਿਖਾਵੇ ਦੀ ਹੁੰਦੀ ਹੈ ਨਾ, ਦਿਖਾਵੇ ਦੀ, ਉਹ ਮੇਰੇ ਮਾਲਕ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੈ। ਅਸੀਂ ਇਹਨਾਂ ਹੱਥਾਂ ਨਾਲ ਸੇਵਾ ਕਰਨੀ ਹੈ, ਪਰ ਸ਼ੁਰੂਆਤ ਘਰ ਦੇ ਅੰਦਰੋਂ ਕਰਨੀ ਹੈ। ਘਰ ਵਿੱਚ ਬਹੁਤ ਐਸੇ ਬਜ਼ੁਰਗ ਨੇ, ਬਹੁਤ ਐਸੇ ਜਿਹੜੇ ਆ ਕਿ ਜਿਨ੍ਹਾਂ ਨੂੰ ਬੱਚਿਆਂ ਦੇ ਹੱਥਾਂ ਦੀ ਲੋੜ ਹੈ, ਮਾਂ ਬਾਪ ਨੇ, ਪਰ ਉਹ ਦੇਖਦੇ ਰਹਿ ਜਾਂਦੇ ਆ ਬੱਚਿਆਂ ਦੇ ਹੱਥਾਂ ਵੱਲ, ਕੋਈ ਸੰਭਾਲ ਨਹੀਂ ਹੁੰਦੀ। ਇਸ ਲਈ ਇਹ ਹੱਥ ਜਿਹੜੇ ਨੇ, ਇਹ ਦੁਨੀਆ ਦੀ ਨਜ਼ਰ 'ਚ ਤੁਸੀਂ ਜਿੰਨਾ ਮਰਜ਼ੀ ਇਹਦੇ 'ਚ ਸੋਨਾ ਪਾ ਲਓ, ਹੱਥਾਂ 'ਚ ਉਂਗਲੀਆਂ 'ਚ ਨੱਗ ਪਾ ਲਓ, ਇਹ ਦੁਨੀਆ ਕਹੇਗੀ ਬਹੁਤ ਸੋਹਣੇ ਤੇਰੇ ਹੱਥ ਹੈ, ਪਰ ਮਹਾਰਾਜ ਕਹਿੰਦੇ ਨਹੀਂ, ਧ੍ਰਿਗ ਹੈ ਇਹਨਾਂ ਹੱਥਾਂ ਨੂੰ, ਫਿਟਕਾਰ ਹੈ, ਕਿਉਂਕਿ ਇਹ ਸੇਵਾ 'ਤੇ ਕਮਾਉਂਦੇ ਨਹੀਂ। ਬਿਣ ਸੇਵਾ ਧ੍ਰਿਗ ਹੱਥ ਪੈਰ, ਹੋਰ ਨਿਫਲ ਕਰਨੀ, ਜਿੰਨੇ ਵੀ ਹੋਰ ਕਰਮ ਆ ਉਹ ਨਿਫਲ ਨੇ, ਫਲ ਨਹੀਂ ਹੈ। ਕੰਨਾਂ 'ਚ ਜਿੰਨੇ ਮਰਜ਼ੀ ਤੁਸੀਂ ਦੁਨਿਆਵੀ ਬੋਲ, ਨਿੰਦਿਆ ਚੁਗਲੀਆਂ ਦੇ ਬੋਲ ਪਾਈ ਜਾਓ, ਕਿਸੇ ਕੰਮ ਦੇ ਨਹੀਂ। ਨੇਤਰਾਂ ਵਿੱਚ ਅਸੀਂ ਸੰਸਾਰ ਦੇਖ ਰਹੇ ਹਾਂ, ਵਿਕਾਰ ਦੇਖ ਰਹੇ ਹਾਂ, ਪਰ ਧਨ ਪਰ ਰੂਪ ਦੇਖ ਰਹੇ ਹਾਂ, ਕਿਸੇ ਕੰਮ ਦੇ ਨਹੀਂ। ਜ਼ੁਬਾਨ ਤੋਂ ਦੁਨੀਆ ਦੇ ਬੋਲ ਅਸੀਂ ਸਾਰੀ ਦਿਹਾੜੀ ਬੋਲ ਰਹੇ ਹਾਂ, ਪਰ ਇਹ ਲੇਖੇ ਥੋੜ੍ਹੀ ਲੱਗਣੇ ਆ, ਲੇਖੇ ਉਹ ਲੱਗਣੇ ਆ ਜਿਹੜੇ ਰਸਨਾ ਤੋਂ ਪਰਮੇਸ਼ਵਰ ਦਾ ਨਾਮ ਜਪਦੇ ਹਾਂ। ਫਿਰ ਪੂਰੇ ਦਾ ਪੂਰਾ ਸਰੀਰ ਹੀ ਧ੍ਰਿਗ ਹੋ ਗਿਆ, ਫਿਟਕਾਰਯੋਗ ਹੋ ਗਿਆ। ਜੇ ਅੰਦਰ ਪਰਮੇਸ਼ਵਰ ਦਾ ਨਾਮ ਨਹੀਂ ਵਸਿਆ ਤਾਂ ਪੂਰੇ ਦਾ ਪੂਰਾ ਸਰੀਰ ਹੀ ਧ੍ਰਿਗ ਹੈ, ਫਿਟਕਾਰਯੋਗ ਹੈ, ਕਿਸੇ ਕੰਮ ਦਾ ਨਹੀਂ। ਜਿਹਦੇ ਕੋਲ ਚਾਰ ਪੈਸੇ ਹੋਣ ਅਤੇ ਉਹ ਚਾਰ ਜਣਿਆਂ ਦੀ ਮਦਦ ਕਰਦਾ ਹੋਵੇ ਨਾ, ਚਾਰ ਬੰਦੇ ਤਾਂ ਕਹਿਣਗੇ ਵੀ ਇਹ ਬੰਦਾ ਬੜਾ ਕੰਮ ਦਾ ਹੈ, ਚਾਰ ਬੰਦੇ ਤਾਂ ਕਹਿਣਗੇ ਵੀ ਇਹ ਬੜਾ ਕੰਮ ਦਾ ਬੰਦਾ ਹੈ, ਕਿਉਂਕਿ ਪਤਾ ਵੀ ਇਹਦੇ ਕੋਲੋਂ ਮਾਇਆ ਵੀ ਪਦਾਰਥ ਸੁੱਖ ਮਿਲ ਰਹੇ ਆ। ਪਰ ਉਸ ਬੰਦੇ ਦੀ ਜ਼ਿੰਦਗੀ ਵਿੱਚ ਬੜੇ ਧਿਆਨ ਨਾਲ ਸੁਣਨਾ, ਅਸੀਂ ਕਹਿੰਦੇ ਹਾਂ ਇਹ ਬੰਦਾ ਬੜਾ ਹੀ ਕੰਮ ਦਾ ਹੈ, ਪਤਾ ਕਿਉਂ? ਕਿਉਂਕਿ ਉਹਦੇ ਕੋਲ ਮਾਇਆ ਵੀ ਪਦਾਰਥ ਮਿਲ ਰਹੇ ਨੇ। ਜੇ ਉਹਦੀ ਜ਼ਿੰਦਗੀ ਵਿੱਚ ਨਿਤਨੇਮ ਨਹੀਂ, ਅੰਮ੍ਰਿਤ ਵੇਲਾ ਨਹੀਂ, ਸਤਸੰਗ ਨਹੀਂ, ਮਹਾਰਾਜ ਕਹਿੰਦੇ ਮੈਂ ਉਹਨੂੰ ਨਿਕੰਮਾ ਸਮਝਦਾ। ਜਿਹਨੂੰ ਤੁਸੀਂ ਕੰਮ ਦਾ ਸਮਝਦੇ ਹੋ ਨਾ, ਮੈਂ ਉਹਨੂੰ ਨਿਕੰਮਾ ਸਮਝਦਾ। ਦੁਨੀਆ ਜਿਹਨੂੰ ਸਿਆਣਾ ਸਮਝਦੀ ਹੈ, ਮਹਾਰਾਜ ਉਹਨੂੰ ਕਮਲਾ ਸਮਝਦੇ ਆ। ਜਿਹਨੂੰ ਦੁਨੀਆ ਕਮਲਾ ਸਮਝਦੀ ਹੈ, ਮਹਾਰਾਜ ਉਹਨੂੰ ਸਿਆਣਾ ਸਮਝਦੇ ਆ। ਬਿਨ ਨਾਮ ਹੈ ਜੱਗ ਕਮਲਾ ਫਿਰੇ, ਬਿਨ ਨਾਮ ਹੈ ਜਿਹਦੇ ਕੋਲ ਨਿਤਨੇਮ ਨਹੀਂ, ਬੰਦਗੀ ਨਹੀਂ, ਸਤਸੰਗ ਨਹੀਂ, ਪਰ ਮਾਇਆ ਵੀ ਪਦਾਰਥ ਬਹੁਤ ਨੇ, ਅਸੀਂ ਕਵਾਂਗੇ ਵੀ ਇਹ ਬਹੁਤ ਸਿਆਣਾ ਹੈ, ਪਰ ਉਹਦੇ ਕੋਲ ਜੇ ਭਜਨ ਬੰਦਗੀ ਸੇਵਾ ਸਿਮਰਨ ਹੀ ਨਹੀਂ ਹੈ, ਮਹਾਰਾਜ ਕਹਿੰਦੇ ਉਹ ਕਮਲਾ ਹੈ ਇਨਸਾਨ, ਤੁਸੀਂ ਕਮਲੇ ਨੂੰ ਸਿਆਣਾ ਕਰੀ ਜਾਂਦੇ ਹੋ। ਜਿਹਦੇ ਹੱਥ ਪੈਰ ਧ੍ਰਿਗ ਹੋ ਚੁੱਕੇ ਆ, ਫਿਟਕਾਰਯੋਗ ਹੋ ਚੁੱਕੇ ਆ, ਤੁਸੀਂ ਉਹਨੂੰ ਸਤਿਕਾਰ ਦੇ ਰਹੇ ਹੋ। ਜਿਹਦੇ ਕੋਲ ਸੇਵਾ ਨਹੀਂ, ਸਿਮਰਨ ਨਹੀਂ, ਇਹ ਉਪਦੇਸ਼ ਮਹਾਰਾਜ ਜੀ ਉਸ ਨੌਜਵਾਨ ਨੂੰ ਦੇ ਰਹੇ ਆ ਕਿ ਤੇਰੇ ਹੱਥਾਂ ਨੇ ਸੇਵਾ ਨਹੀਂ ਕੀਤੀ, ਇਸ ਲਈ ਅਸੀਂ ਤੇਰੇ ਹੱਥਾਂ ਤੋਂ ਇਹ ਪਾਣੀ ਲੈ ਕੇ ਅਸੀਂ ਨਹੀਂ ਪੀਤਾ। ਕਿਉਂ? ਕਿਉਂਕਿ ਤੇਰੇ ਹੱਥ ਜਿਹੜੇ ਨੇ ਇਹ ਧ੍ਰਿਗ ਨੇ, ਫਿਟਕਾਰਯੋਗ ਨੇ। ਇੱਥੋਂ ਤੱਕ ਰੋਜ਼ ਅਸੀਂ ਪੜ੍ਹਦੇ ਹਾਂ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ। ਜੀਵਾਸ ਮਤਲਬ ਉਹਦਾ ਖਾਣਾ ਪੀਣਾ ਵੀ ਧ੍ਰਿਗ ਹੈ, ਜੀਵਨ ਵੀ ਧ੍ਰਿਗ ਹੈ। ਤਾਂ ਗੁਰੂ ਮਹਾਰਾਜ ਫਿਰ ਉਹਨੂੰ ਸਮਝਾਉਂਦੇ, ਉਹਦੇ ਨਾਲ ਨਾਲ ਅਸੀਂ ਵੀ ਸਾਰਿਆਂ ਨੇ ਸਮਝਣਾ। ਇਤਿਹਾਸ ਕੇਵਲ ਇੱਕ ਵਾਸਤੇ ਨਹੀਂ ਹੈ, ਸਾਡੇ ਸਾਰਿਆਂ ਦੇ ਵਾਸਤੇ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ।
1: ਯਹਾਂ ਤੇ ਹਾਥ ਪਾਵਨ ਤੇਰਾ,
0: ਮਹਾਰਾਜ ਕਹਿੰਦੇ ਇਹਨਾਂ ਹੱਥਾਂ ਨੇ ਕਦੇ ਸੇਵਾ ਨਹੀਂ ਕੀਤੀ, ਇਹ ਪਾਵਨ ਨਹੀਂ, ਆ ਪਾਵਨ ਨੇ, ਇਹ ਪਵਿੱਤਰ ਨਹੀਂ ਤੇਰੇ ਹੱਥ, ਇਹ ਮੈਲੇ ਨੇ ਤੇਰੇ ਹੱਥ, ਜਿਨ੍ਹਾਂ ਨੇ ਕਦੇ ਸੇਵਾ ਨਹੀਂ ਕੀਤੀ ਹੈ।
1: ਕਰਿਓ ਨ ਪਾਨ ਹਮ ਹੂੰ ਜਲ ਗੇਰਾ,
0: ਅਸੀਂ ਇਸੇ ਲਈ ਇਹ ਜਲ ਗੇਰਾ, ਅਸੀਂ ਡੋਲ ਦਿੱਤਾ, ਅਸੀਂ ਪਾਨ ਨਹੀਂ ਕੀਤਾ, ਪੀਤਾ ਨਹੀਂ, ਕਿਉਂਕਿ ਤੇਰੇ ਹੱਥਾਂ ਨੇ ਕਦੇ ਸੇਵਾ ਨਹੀਂ ਕਮਾਈ ਹੈ।
1: ਸਿੱਖ ਸਮਝਿਓ ਸੁਨ ਗੁਰ ਉਪਦੇਸ਼ੂ,
0: ਉਹ ਜਿਹੜਾ ਨੌਜਵਾਨ ਸਿੱਖ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਹੈ, ਉਹ ਸਾਹਿਬ ਦਾ ਉਪਦੇਸ਼ ਸੁਣ ਕੇ ਸਮਝ ਗਿਆ, ਉਹਨੂੰ ਸਮਝ ਆ ਗਈ। ਅੱਜ ਅਸੀਂ ਸਾਡੇ ਜਿਹੜੇ ਨੇ ਉਹ ਸਵਾਦਾਂ ਨੇ ਬਾਹਰ ਸਾਨੂੰ ਦੁਨੀਆ ਦੇ ਵਿੱਚ ਦੇਖਿਆ ਕਿ ਕਿੰਨੇ ਤਰ੍ਹਾਂ ਦੇ ਪਕਵਾਨ ਪਦਾਰਥ ਅੱਜ ਵਿਕ ਰਹੇ ਨੇ, ਕਿਉਂਕਿ ਘਰ ਦਾ ਬਣਾਇਆ ਸਵਾਦ ਹੀ ਨਹੀਂ ਲੱਗਦਾ ਸਾਨੂੰ। ਘਰ ਵਿੱਚ ਮਾਂ ਨੇ ਨਿਤਨੇਮ ਕਰਦਿਆਂ, ਪਾਠ ਕਰਦਿਆਂ, ਜਾਂ ਵਾਹਿਗੁਰੂ ਦਾ ਸਿਮਰਨ ਕਰਦਿਆਂ, ਜਾਂ ਰਾਮ ਰਾਮ ਕਰਦਿਆਂ ਭੋਜਨ ਤਿਆਰ ਕੀਤਾ, ਉਹ ਵਿੱਚ ਸਵਾਦ ਨਹੀਂ ਲੱਗਦਾ, ਅਤੇ ਬਾਹਰ ਦਿਆਂ ਨੇ ਭਾਵੇਂ ਗੰਦ ਘੋਲਿਆ ਹੋਵੇ ਉਹ ਵੀ ਬੜਾ ਸਵਾਦ ਲੱਗਦਾ। ਬੜੀ ਵਾਰ ਜ਼ਿਕਰ ਕੀਤਾ ਜੈਸਾ ਅੰਨ ਵੈਸਾ ਮਨ, ਸਾਡੇ ਮਨ ਇੱਦਾਂ ਦੇ ਕਿਉਂ ਹੁੰਦੇ ਜਾ ਰਹੇ ਨੇ, ਸਾਡੇ ਸੁਭਾਅ ਕਿਉਂ ਬਦਲਦੇ ਜਾ ਰਹੇ ਨੇ, ਕਿਉਂ? ਕਿਉਂਕਿ ਅਸੀਂ ਬਾਹਰ ਦੇ ਪਕਵਾਨ ਇੰਨੇ ਜ਼ਿਆਦਾ ਖਾਣ ਲੱਗ ਗਏ ਹਾਂ, ਸਾਨੂੰ ਘਰ ਦਾ ਭੋਜਨ ਚੰਗਾ ਹੀ ਨਹੀਂ ਲੱਗਦਾ। ਹੁਣ ਉਹ ਜਿਹਨੇ ਮਹਾਰਾਜ ਨੇ ਤੇ ਦੇਖੋ ਜਲ ਡੋਲ ਦਿੱਤਾ, ਮਹਾਰਾਜ ਕਹਿੰਦੇ ਤੇਰੇ ਹੱਥਾਂ ਨੇ ਸੇਵਾ ਨਹੀਂ ਕੀਤੀ, ਅਸੀਂ ਕਦੇ ਤੇਰੇ ਤੋਂ ਇਹ ਜਲ ਨਹੀਂ ਪੀਣਾ, ਅਤੇ ਜਿਨ੍ਹਾਂ ਤੋਂ ਅਸੀਂ ਬਾਹਰ ਖਾ ਪੀ ਰਹੇ ਹਾਂ ਉਹ ਕਿੰਨੇ ਕੁ ਸਿਮਰਨ ਅਤੇ ਸੇਵਾ ਕਰਨ ਵਾਲੇ ਨੇ। ਪਰ ਸਾਡੀ ਇਹ ਜਿਹੜੀ ਜੀਵ ਹੈ ਨਾ, ਜੀਵ, ਇਸ ਜੀਵ ਦੇ ਸਵਾਦ ਨੇ ਸਾਨੂੰ ਇਹਨਾਂ ਵਿਕਾਰਾਂ ਦੇ ਰਸ ਵੱਲ ਲਿਜਾਣਾ ਕੀਤਾ। ਅਸੀਂ ਇਹਨੂੰ ਸੰਕੋਚਾਂਗੇ ਤਾਂ ਸਾਡਾ ਹੀ ਭਲਾ ਹੋਣਾ ਹੈ, ਜੇ ਆਪਾਂ ਸਵਾਦਾਂ ਤੋਂ ਨੂੰ ਆਪਣੇ ਆਪ ਨੂੰ ਥੋੜ੍ਹਾ ਜਿਹਾ ਸੰਕੋਚਾਂਗੇ ਤਾਂ ਸਾਡਾ ਆਪਣਾ ਹੀ ਭਲਾ ਹੋਣਾ, ਫਿਰ ਸਾਡੇ ਮਨ ਦੀ ਹਾਲਤ ਸੁਧਰਨੀ ਹੈ, ਫਿਰ ਸਾਡੀ ਸੋਚ ਸਮਝ ਵਿਚਾਰ ਵਿੱਚ ਬਦਲਾਵ ਆਏਗਾ। ਮਹਾਰਾਜ ਜੀ ਕਹਿੰਦੇ ਹੁਣ ਪਤਾ ਲੱਗਾ ਤੇਰੇ ਹੱਥਾਂ ਤੋਂ ਪਾਣੀ ਅਸੀਂ ਕਿਉਂ ਨਹੀਂ ਪੀਤਾ, ਕਿਉਂਕਿ ਤੇਰੇ ਹੱਥਾਂ ਨੇ ਕਦੇ ਸੇਵਾ ਨਹੀਂ ਕੀਤੀ। ਜਦੋਂ ਇੰਨੀ ਵੱਡੀ ਚੋਟ ਮਹਾਰਾਜ ਨੇ ਦੇ ਦਿੱਤੀ ਹੈ ਤੇ ਉਹਨੂੰ ਸਮਝ ਆ ਗਈ ਹੈ।
1: ਬਖਸ਼ਾਏ ਹੋ ਬਨ ਦੀਨ ਵਸੇਸੂ,
0: ਦੋਵੇਂ ਹੱਥ ਜੁੜ ਗਏ ਉਹਦੇ, ਦੀਨ ਹੋ ਗਿਆ, ਨਮਾਣਾ ਹੋ ਗਿਆ, ਹੱਥ ਜੋੜ ਕੇ ਕਹਿੰਦਾ ਮਹਾਰਾਜ ਬਖਸ਼ ਦਿਓ ਜੋ ਮੇਰੇ ਕੋਲੋਂ ਪਿਛਲੇ ਸਮੇਂ ਵਿੱਚ ਭੁੱਲਾਂ ਹੋਈਆਂ। ਭੁੱਲਾਂ ਕਾਹਦੀਆਂ? ਵੀ ਵਡਮੁੱਲਾ ਜਨਮ ਦਿੱਤਾ ਸੀ ਪਰਮਾਤਮਾ ਨੇ, ਪਰ ਮੈਂ ਇਹਨੂੰ ਲੇਖੇ ਨਹੀਂ ਲਾ ਸਕਿਆ, ਮੈਨੂੰ ਪਤਾ ਹੀ ਨਹੀਂ ਅੱਖਾਂ ਕਾਹਦੇ ਲਈ ਦਿੱਤੀਆਂ, ਕੰਨ ਕਾਹਦੇ ਵਾਸਤੇ ਦਿੱਤੇ, ਜ਼ੁਬਾਨ ਕਾਹਦੇ ਵਾਸਤੇ ਦਿੱਤੀ, ਇਹ ਹੱਥ ਪੈਰ ਕਾਹਦੇ ਲਈ ਦਿੱਤੇ, ਮੈਨੂੰ ਇਹਦੀ ਸਮਝ ਹੀ ਨਹੀਂ ਸੀ, ਪਰ ਤੁਸੀਂ ਸਮਝਾ ਦਿੱਤਾ ਮਹਾਰਾਜ ਜੀ, ਮੇਰੇ ਤੇ ਤਰਸ ਕਰ ਦੇਵੋ।
1: ਸਿੱਖ ਸੰਤਨ ਦੇਜ ਅਤ ਥਨ ਕੇਰੀ,
0: ਅੱਜ ਤੋਂ ਬਾਅਦ, ਅੱਜ ਤੋਂ ਕਿਉਂ ਹੁਣ ਤੋਂ ਹੀ, ਵਾਹਿਗੁਰੂ ਜੀ ਮੈਂ ਇਹਨਾਂ ਹੱਥਾਂ ਨੂੰ ਸੇਵਾ ਚ ਲਾਵਾਂਗਾ, ਔਰ ਇਹਨਾਂ ਪੈਰਾਂ ਨੂੰ ਲੇਖੇ ਵਿੱਚ ਲਾਵਾਂਗਾ, ਕੰਨਾਂ ਨੂੰ ਵੀ ਲੇਖੇ ਚ ਲਾਵਾਂਗਾ, ਰਸਨਾਂ ਨੂੰ ਵੀ ਮੈਂ ਆਪਣੇ ਲੇਖੇ ਦੇ ਵਿੱਚ, ਪੂਰੇ ਦਾ ਪੂਰਾ ਸਰੀਰ ਹੀ ਮੈਂ ਸੇਵਾ ਅਤੇ ਸਿਮਰਨ ਦੇ ਵਿੱਚ ਲਾ ਕੇ ਇਹਨੂੰ ਲੇਖੇ ਦੇ ਵਿੱਚ, ਕਿਉਂਕਿ ਇਹੀ ਤਾਂ ਲਾਹਾ ਹੈ ਸਾਡਾ। ਅਸੀਂ ਅੱਖਾਂ ਤੋਂ ਦੁਨੀਆ ਦੇ ਰੂਪ ਰੰਗ ਦੇਖ ਰਹੇ ਹਾਂ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਪਰ ਇਹ ਲੇਖੇ ਨਹੀਂ ਲੱਗਣੇ। ਅਸੀਂ ਜ਼ੁਬਾਨ ਤੋਂ ਦੁਨਿਆਵੀ ਬੋਲ ਰਹੇ ਹਾਂ, ਪਰ ਇਹ ਲੇਖੇ ਨਹੀਂ ਲੱਗਣੇ, ਇਹ ਲਾਹਾ ਨਹੀਂ ਹੈ ਸਾਡੀ ਜ਼ਿੰਦਗੀ ਦਾ। ਕੰਨਾਂ ਤੋਂ ਅਸੀਂ ਦੁਨੀਆ ਦੇ ਬੋਲ ਭੈੜੇ ਮਾੜੇ ਨਿੰਦਿਆ ਚੁਗਲੀ ਵਾਲੇ ਸੁਣ ਰਹੇ ਹਾਂ, ਪਰ ਇਹ ਲਾਹਾ ਨਹੀਂ ਹੈ ਜਿਹੜਾ ਖੱਟ ਕੇ, ਲਾਹਾ ਤਾਂ ਹੋਰ ਹੈ। ਈਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ, ਸੋ ਅਸੀਂ ਲਾਹਾ ਤਾਂ ਕੁਝ ਹੋਰ ਖੱਟਣ ਆਏ ਸੀ, ਪਰ ਇਹਨਾਂ ਨੂੰ ਅੱਖ ਮੂੰਹ ਨੱਕ ਕੰਨ ਹੱਥ ਪੈਰ ਨੂੰ ਲਾਹ ਅਸੀਂ ਹੋਰ ਪਾਸੇ ਦਿੱਤਾ, ਅਤੇ ਜਿਹੜੇ ਪਾਸੇ ਲਾਇਆ ਉਹ ਲਾਹਾ ਅਸੀਂ ਖੱਟ ਕੇ ਨਹੀਂ ਲਿਜਾ ਸਕਦੇ। ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿੱਤ ਕੁਫਕੜੇ, ਸਭ ਮੁੱਕਦੀ ਚੱਲੀ ਰਹਿਣ। ਮਹਾਰਾਜ ਜ਼ਿੰਦਗੀ ਦਾ ਜਿੰਨਾ ਸਮਾਂ ਬਤੀਤ ਹੋ ਗਿਆ ਉਹ ਤਾਂ ਮੈਂ ਵਾਪਸ ਨਹੀਂ ਲਿਆ ਸਕਦਾ, ਪਰ ਹੁਣ ਕਿਰਪਾ ਕਰ ਦਿਓ ਤਾਂ ਕਿ ਇਹ ਮੈਂ ਜੀਵਨ ਦੇ ਵਿੱਚ ਰਹਿੰਦਿਆਂ ਸੇਵਾ ਔਰ ਸਿਮਰਨ ਨੂੰ ਕਮਾ ਸਕਾਂ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਹੁਣ ਆਏ ਗਏ ਦੀ ਸੇਵਾ ਵੀ ਕਰਦਾ। ਫਿਰ ਬੇਨਤੀ ਕਰਾਂ, ਸੇਵਾ ਦੀ ਸ਼ੁਰੂਆਤ ਹਰ ਇੱਕ ਨੇ ਆਪਣੇ ਘਰ ਤੋਂ ਕਰਨੀ ਹੈ। ਆਪੋ ਆਪਣੇ ਘਰਾਂ ਵਿੱਚ ਦੇਖੋ, ਜਿੱਥੇ ਬਜ਼ੁਰਗ ਨੇ, ਮਾਂ ਬਾਪ ਨੇ, ਉਹਨਾਂ ਦੀ ਸੇਵਾ ਵਿੱਚ ਲਾਓ ਇਹਨਾਂ ਹੱਥਾਂ ਨੂੰ, ਉਹਨਾਂ ਦੀ ਸੰਭਾਲ ਕਰੋ। ਜੇ ਇਹ ਹੱਥ ਬਜ਼ੁਰਗਾਂ ਨੂੰ ਸੰਭਾਲਣ ਲੱਗ ਜਾਣ ਤਾਂ ਬਿਰਦ ਆਸ਼ਰਮ ਖਤਮ ਹੋ ਜਾਣਗੇ, ਕੋਈ ਬਿਰਧ ਆਸ਼ਰਮ ਨਹੀਂ ਰਹੇਗਾ। ਜੇ ਇਹ ਹੱਥ ਘਰ ਵਿੱਚ ਬਜ਼ੁਰਗਾਂ ਨੂੰ ਸੰਭਾਲਣ ਲੱਗ ਜਾਣ ਤਾਂ ਇਹ ਨਿਕੰਮੇ ਆ ਨਾ, ਇਹ ਸਾਡੇ ਹੱਥ ਨਿਕੰਮੇ ਨੇ, ਇਹ ਨਹੀਂ ਸੰਭਾਲਦੇ, ਤਾਂ ਹੀ ਤਾਂ ਉਹ ਬਿਰਧ ਆਸ਼ਰਮ ਦਿਨੋ ਦਿਨ ਵੱਧਦੇ ਜਾ ਰਹੇ ਆ, ਕਿਉਂਕਿ ਇਹ ਹੱਥ ਨਿਕੰਮੇ ਆ, ਕਿਸੇ ਕੰਮ ਦੇ ਨਹੀਂ। ਜੇ ਕੰਮ ਵਾਲੇ ਹੋਣ ਤਾਂ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਸੰਭਾਲ ਹੋ ਜਾਏ। ਹੁਣ ਇਹ ਇੰਨੀ ਕਿਰਪਾ ਹੋ ਗਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ, ਕਹਿੰਦੇ ਹੱਥਾਂ ਦੇ ਨਾਲ ਸੇਵਾ ਕਰਦਾ ਹੈ।
1: ਕਰ ਬੇ ਲਾਗਿਓ ਸੇਵਕ ਨੇਰੀ,
0: ਹੁਣ ਹੱਥਾਂ ਦੇ ਨਾਲ ਸੇਵਾ ਜਿਹੜੀ ਆ ਉਹ ਘਨੇਰੀ ਸੇਵਾ, ਭਾਵ ਮਨ ਵਿੱਚ ਚਾਹੋ ਹੈ ਕਿ ਜਿੰਨੀ ਸੇਵਾ ਹੱਥਾਂ ਨਾਲ ਕਰ ਸਕਾਂ ਉਨੀ ਮੈਂ ਕਰ ਲਵਾਂ, ਵੱਧ ਤੋਂ ਵੱਧ ਹੁਣ

0: ਹੈ ਕਿ ਇਹਦੇ ਵਿੱਚ ਮੇਰਾ ਭਲਾ ਹੋਵੇਗਾ, ਇਹਦੇ ਵਿੱਚ ਮੇਰਾ ਭਲਾ ਹੈ। ਜੋ ਪਰਮਾਤਮਾ ਨੇ ਮੈਨੂੰ ਵਡਮੁੱਲੀਆਂ ਦਾਤਾਂ ਦਿੱਤੀਆਂ ਸੀ, ਸਿੱਖੋ ਸਾਡੇ ਕੋਲ ਤਾਂ ਹੱਥ ਨੇ, ਅਸੀਂ ਤਾਂ ਵੀ ਸੇਵਾ ਨਾ ਕਰੀਏ ਤੇ ਜਿਨ੍ਹਾਂ ਨੂੰ ਮਿਲੇ ਹੀ ਨਹੀਂ। ਸਾਨੂੰ ਤਾਂ ਪੈਰ ਦਿੱਤੇ ਆ ਚਰਨ ਚਲੋ ਮਾਰਗ ਗੋਬਿੰਦ, ਤੇ ਜਿਨ੍ਹਾਂ ਨੂੰ ਮਿਲੇ ਹੀ ਨਹੀਂ। ਅਸੀਂ ਤਾਂ ਸ਼ੁਕਰਾਨਾ ਕਰਨਾ ਸੀ ਹਰ ਕਦਮ ਤੇ ਕਿ ਸਾਨੂੰ ਚੱਲਣ ਲਈ ਇਹ ਪੈਰ ਦਿੱਤੇ ਨੇ, ਸੁਣਨ ਵਾਸਤੇ ਸ਼ਕਤੀ ਦਿੱਤੀ ਹੈ, ਕੰਨ ਜਿਹੜੇ ਆ ਇਹ ਦਿੱਤੇ ਸੁਣਨ ਲਈ, ਪਰ ਕਈਆਂ ਕੋਲ ਕੰਨ ਹੈ ਸੁਣਨ ਦੀ ਸ਼ਕਤੀ ਨਹੀਂ ਹੈ। ਫਿਰ ਇਹਨੂੰ ਲੇਖੇ 'ਚ ਲਾਈਏ ਨਾ, ਸ਼ੁਕਰਾਨਾ ਕਰੀਏ ਉਸ ਮਾਲਕ ਦਾ। ਸਤਿਗੁਰੂ ਮਹਾਰਾਜ ਜੀ ਦੇ ਕਿਰਪਾ ਹੋਈ, ਹੁਣ ਇਹ ਸੇਵਾ ਦੇ ਵਿੱਚ ਲੱਗਾ ਹੋਇਆ ਇਹ ਸੋਚਦਾ ਹੈ ਕਿ ਇਹਦੇ ਵਿੱਚ ਮੇਰਾ ਲਾਹਾ ਹੈ ਔਰ ਇਹਦੇ ਵਿੱਚ ਹੀ ਮੇਰਾ ਲਾਭ ਹੈ।
1: ਸਿੱਖ ਸੰਗਤ ਪਿਖ ਕਰ ਬਹੁ ਸੇਵਾ,
0: ਜਿੱਥੇ ਵੀ ਕਿਤੇ ਸਿੱਖ ਸੰਗਤ ਦੇਖਦਾ ਉੱਥੇ ਹੀ ਕਹਿੰਦੇ ਸੇਵਾ ਦੇ ਵਿੱਚ ਜੁੜ ਜਾਂਦਾ ਹੈ।
1: ਕਰ ਹੈ ਪ੍ਰਸ਼ੰਸ਼ਨ ਟੇਕ ਗੁਰ ਦੇਵਾ,
0: ਆਏ ਗਏ ਦੀ ਸੇਵਾ ਵਿੱਚ ਲੱਗ ਗਿਆ, ਸੰਗਤ ਦੀ ਸੇਵਾ 'ਚ, ਲੋੜਵੰਦਾਂ ਦੀ ਸੇਵਾ 'ਚ, ਬਜ਼ੁਰਗਾਂ ਦੀ ਸੇਵਾ 'ਚ ਲੱਗ ਗਿਆ। ਜਿੱਥੇ ਇਹਨੂੰ ਲੱਗਦਾ ਹੈ ਉੱਥੇ ਹੀ ਹੱਥਾਂ ਨਾਲ ਸੇਵਾ ਕਮਾਉਂਦਾ। ਹੁਣ ਸੰਗਤ ਬਹੁਤ ਪ੍ਰਸੰਨ ਹੋ ਰਹੀ ਹੈ ਇਹਦੇ ਵੱਲ ਦੇਖ ਕੇ ਵੀ, ਦੇਖੋ ਕਿੰਨੀ ਕਿਰਪਾ ਹੋ ਗਈ ਗੁਰੂ ਕਲਗੀਧਰ ਪਾਤਸ਼ਾਹ ਦੀ। ਫਿਰ ਜਦੋਂ ਸੰਗਤ ਪ੍ਰਸੰਨ ਹੋਈ ਤਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ

0: ਇਹਦੇ ਵਿੱਚ ਮੇਰਾ ਹੀ ਭਲਾ ਹੋਣਾ ਹੈ, ਮੈਂ ਆਪਣੇ ਭਲੇ ਵਾਸਤੇ ਸੇਵਾ ਕਰਨੀ ਹੈ। ਜੇ ਮੰਨ ਲਓ ਆਪਾਂ ਜੋੜੇ ਘਰ ਵਿੱਚ ਵੀ ਸੰਗਤ ਦੀ ਸੇਵਾ 'ਚ ਲੱਗੇ ਹੋਏ ਹਾਂ, ਉਹ ਦਿਖਾਉਣ ਵਾਸਤੇ ਨਹੀਂ ਹੈ, ਆਪਣੇ ਭਲੇ ਵਾਸਤੇ ਹੈ। ਜੇ ਅਸੀਂ ਗੁਰੂ ਦੀ ਸੰਗਤ ਵਿੱਚ ਬੈਠੇ ਹੋਏ ਹਾਂ, ਦਿਖਾਉਣ ਵਾਸਤੇ ਨਹੀਂ, ਆਪਣੇ ਭਲੇ ਵਾਸਤੇ ਬੈਠੇ ਹਾਂ। ਜੇ ਅਸੀਂ ਸੰਗਤ ਦੇ ਜੂਠੇ ਬਰਤਨ ਮਾਂਜਣੇ ਹਾਂ, ਦਿਖਾਵਾ ਕਰਨ ਵਾਸਤੇ ਨਹੀਂ ਹੈ, ਆਪਣੇ ਭਲੇ ਵਾਸਤੇ ਹੈ। ਜੇ ਕੋਈ ਲੋੜਵੰਦ ਹੈ, ਕੋਈ ਜ਼ਰੂਰਤਮੰਦ ਹੈ, ਗੁਰੂ ਨਾਨਕ ਸਾਹਿਬ ਜੀ ਨੇ ਹੱਥਾਂ ਨਾਲ ਸੇਵਾ ਕੀਤੀ ਨਾ, ਉਸ ਕੋੜੀ ਦੀ ਕੁਟੀਆ 'ਚ ਜਾ ਕੇ ਜਿੱਥੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ, ਰੋਗੀ ਵਿਲਾਏ। ਉਹ ਕੋੜੀ ਦੇ ਜ਼ਖਮ ਹੋਏ ਆ ਅਤੇ ਮਹਾਰਾਜ ਆਪਣੇ ਹੱਥੀਂ ਉਹਦੇ ਜ਼ਖਮ ਸਾਫ਼ ਕਰਦੇ ਆ। ਗੁਰੂ ਨਾਨਕ ਸਾਹਿਬ ਆਪਣੇ ਹੱਥੀਂ ਉਹਦੇ ਜ਼ਖਮ ਸਾਫ਼ ਕਰਦੇ ਆ, ਆਪਣੇ ਹੱਥੀਂ ਉਹਦੀ ਸੇਵਾ ਕਰਦੇ ਆ, ਔਰ ਨਾਲ ਨਾਲ ਬਾਣੀ ਦਾ ਜਾਪ ਕਰਾਉਂਦੇ ਆ। ਇੱਕ ਦਿਨ ਉਹ ਸਰੀਰ ਨਵਾਂ ਨਰੋਵਾ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਇਹਨਾਂ ਹੱਥਾਂ ਨਾਲ ਜਿੰਨਾ ਹੋ ਸਕੇ ਸੇਵਾ ਕਰਿਆ ਕਰੋ। ਹੁਣ ਇਹ ਭਾਵਨਾ ਨਾਲ ਸੇਵਾ ਕਰਦਾ ਕਿ ਵਾਹਿਗੁਰੂ ਕਿਤੇ ਮੇਰਾ ਭਲਾ ਹੋ ਜਾਵੇ।
1: ਸੁਣ ਕਲ ਕੀ ਧਾਰ ਭਏ ਪ੍ਰਸੰਨ।
0: ਜਦੋਂ ਸੰਗਤ ਨੇ ਆ ਕੇ ਪ੍ਰਸ਼ੰਸਾ ਕੀਤੀ, ਜਦੋਂ ਸੰਗਤ ਨੇ ਆ ਕੇ ਦੱਸਿਆ ਮਹਾਰਾਜ ਉਹ ਜਿਹਦੇ ਕੋਲੋਂ ਤੁਸੀਂ ਇੱਕ ਦਿਨ ਜਲ ਨਹੀਂ ਸੀ ਛਕਿਆ, ਅੱਜ ਦੇਖੋ ਤੁਸੀਂ ਕੈਸੀ ਕਿਰਪਾ ਹੋ ਗਈ, ਕੈਸਾ ਜਾਗ ਲੱਗ ਗਿਆ ਉਹਦੇ ਅੰਦਰ, ਸੇਵਾ ਵਿੱਚ ਜੁੜਿਆ ਬੈਠਾ। ਸਤਿਗੁਰੂ ਮਹਾਰਾਜ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਹਨ।
1: ਖੁਸ਼ੀ ਕਰੀ ਪਾ ਤਤ ਸ਼ਿਨ ਤਨ।
0: ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਦੇ ਕਰਕੇ ਉਹਨੂੰ ਨਿਵਾਜਣਾ ਕੀਤਾ ਹੈ।
1: ਇਤਨੀ ਕਥਾ ਉਚਾਰੀ ਸੁਣਾਈ।
0: ਇਹ ਜਿਹੜੀ ਕਥਾ, ਇਹ ਪ੍ਰਸੰਗ ਜਿਹੜਾ ਤੁਸੀਂ ਸੁਣਿਆ ਨਾ, ਇਹ ਹੈ ਤਾਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ, ਅਤੇ ਇਹ ਹੈ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ। ਪਰ ਇਹ ਜਿਹੜੀ ਕਥਾ ਹੈ ਇਹ ਭਾਈ ਰਾਮ ਕੋਇਰ ਜੀ ਸੁਣਾ ਰਹੇ ਨੇ। ਬਹੁਤ ਇਤਿਹਾਸ ਦੇ ਵਿੱਚ ਜਿਹੜਾ ਇਤਿਹਾਸ ਹੈ, ਕਵੀ ਜੀ ਨੇ ਜ਼ਿਕਰ ਕੀਤਾ ਕਿ ਉਹ ਮੈਂ ਨਹੀਂ ਹਾਂ, ਉੱਥੇ ਭਾਈ ਰਾਮ ਕੋਇਰ ਜੀ ਇਤਿਹਾਸ ਸੁਣਾ ਰਹੇ ਆ, ਜਿਹੜੇ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਨੇ। ਜਦੋਂ ਭਾਈ ਰਾਮ ਕੋਇਰ ਜੀ ਨੇ ਇਹ ਪ੍ਰਸੰਗ ਸੰਗਤਾਂ ਨੂੰ ਸੁਣਾਉਣਾ ਕੀਤਾ,
1: ਪ੍ਰੇਮ ਸਮਾਦ ਹਿਰਦੈ ਹੋਈ।
0: ਕਹਿੰਦੇ ਭਾਈ ਰਾਮ ਕੋਇਰ ਜੀ ਬੜੇ ਪਿਆਰ ਵਾਲੀ ਰੂਹ ਨੇ, ਉਹਨਾਂ ਦੇ ਸਵਾਸ ਸਵਾਸ ਵਿੱਚ ਪਰਮੇਸ਼ਵਰ ਦਾ ਨਾਮ ਰਸ ਹੈ, ਔਰ ਬੜੇ ਅੰਦਰੋਂ ਕਹਿ ਲਓ ਕਿ ਜੁੜੀ ਹੋਈ ਰੂਹ ਹੈ ਭਾਈ ਰਾਮ ਕੋਇਰ ਜੀ। ਇੱਕ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਬਹੁਤ ਹੈ। ਕਹਿੰਦੇ ਜਦੋਂ ਇਹਨਾਂ ਨੇ ਪ੍ਰੇਮ ਵਿੱਚ ਭਿੱਜ ਕੇ ਇਹ ਪ੍ਰਸੰਗ ਸੁਣਾਇਆ, ਇੱਕ ਹੁੰਦਾ ਨਾ ਵੀ ਸੁਣਨ ਵਾਲੇ ਨੂੰ ਰਸ ਆਇਆ, ਵੀ ਸੁਣਨ ਵਾਲਾ ਕਹਿੰਦਾ ਵੀ ਰਸ ਬੜਾ ਆਇਆ, ਪਰ ਸੁਣਾਉਣ ਵਾਲੇ ਨੂੰ ਇੰਨਾ ਰਸ ਆ ਗਿਆ, ਸਮਾਧੀ ਵਿੱਚ ਚਲੇ ਗਏ, ਸੁਰਤੀ ਜੁੜ ਗਈ। ਸਮਾਧੀ ਦਾ ਮਤਲਬ ਸੁਰਤੀ ਜੁੜ ਗਈ। ਜਦੋਂ ਭਾਈ ਰਾਮ ਕੋਇਰ ਜੀ ਨੇ ਪ੍ਰੇਮ ਵਿੱਚ ਇਹ ਪ੍ਰਸੰਗ ਸੁਣਾਇਆ ਸੰਗਤਾਂ ਨੂੰ, ਕਹਿੰਦੇ ਉਹਨਾਂ ਦੀ ਸੁਰਤ ਜਿਹੜੀ ਸੀ ਉਹ ਜੁੜ ਗਈ।
1: ਰਾਮ ਕੋਇਰ ਮੁਦਰਿਤ ਕਰ ਨੈਣ।
0: ਜਦੋਂ ਸੁਰਤ ਜੁੜ ਗਈ ਤੇ ਨੇਤਰ ਇਹਨਾਂ ਦੇ

0: ਬੰਦ ਹੋ ਗਈਆਂ, ਸੁਰਤ ਜੁੜ ਗਈ, ਮੁਖ ਚੋਂ ਕੋਈ ਬੋਲ ਹੁਣ ਨਹੀਂ ਨਿਕਲਦਾ ਹੈ।
1: ਸਭ ਸਰੋਤਾ ਮਨ ਆਨੰਦ ਪਾਏ,
0: ਜਿੰਨੇ ਵੀ ਸਰੋਤੇ

0: ਨਿਤ ਨੇਮ ਕੀਤਾ, ਰੱਬੀ ਬਾਣੀ ਦਾ ਅਭਿਆਸ ਕੀਤਾ, ਜਿਹੜਾ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ ਵਾਲਾ ਅਭਿਆਸ, ਫਿਰ ਜਿਹੜਾ ਅੰਮ੍ਰਿਤ ਵੇਲੇ ਦੀ ਸੰਭਾਲ ਆਸਾ ਕੀ ਵਾਰ ਦਾ ਕੀਰਤਨ ਹੈ ਦੀਵਾਨ ਨੂੰ ਸਜਦਾ, ਫਿਰ ਆ ਕੇ ਆਪਣੀ ਥਾਂ 'ਤੇ ਜਿੱਥੇ ਬੈਠਦੇ ਹੁੰਦੇ ਸੀ ਭਾਈ ਰਾਮ ਕੋਇਰ ਜੀ, ਉਸ ਜਗ੍ਹਾ ਤੇ ਆ ਕੇ ਬੈਠ ਜਾਂਦੇ ਹਨ।
1: ਸੁਨਨ ਹੇਤ ਸਰੋਤਾ ਚੱਲ ਆਏ,
0: ਕਹਿੰਦੇ ਜਿਨ੍ਹਾਂ ਅੰਦਰ ਚਾਹਤ ਸੀ ਇਤਿਹਾਸ ਪ੍ਰਸੰਗ ਸੁਣਨ ਦੀ, ਹੁਣ ਤੁਹਾਡੇ ਅੰਦਰ ਇਤਿਹਾਸ ਸੁਣਨ ਦੀ ਖਿੱਚ ਹੈ, ਇਹ ਹੁੰਦਾ ਵੀ ਇਤਿਹਾਸ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਬੈਠ ਜਾਈਏ, ਟਿਕ ਜਾਈਏ। ਜਿਨ੍ਹਾਂ ਅੰਦਰ ਕੀਰਤਨ ਸੁਣਨ ਦੀ ਚਾਹਤ ਹੈ ਉਹ ਕੀਰਤਨ ਸੁਣਨ ਪਹੁੰਚ ਜਾਂਦੇ ਆ, ਜਿਨ੍ਹਾਂ ਅੰਦਰ ਪਾਠ ਸੁਣਨ ਦੀ ਚਾਹਤ ਹੁੰਦੀ ਆ ਉਹ ਸਮੇਂ ਸਿਰ ਪਾਠ ਸੁਣਨ ਲਈ ਟਿਕ ਜਾਂਦੇ ਆ। ਇਸੇ ਤਰ੍ਹਾਂ ਜਿਹੜੇ ਇਤਿਹਾਸ ਸੁਣਨ ਵਾਲੇ ਨੇ, ਕਹਿੰਦੇ ਉਹ ਭਾਈ ਸਾਹਿਬ ਜੀ ਜਦੋਂ ਆਪਣੀ ਥਾਂ 'ਤੇ ਆ ਕੇ ਬੈਠੇ ਤੇ ਜਿਹੜੇ ਸਰੋਤੇ ਨੇ ਉਹ ਆ ਕੇ ਫਿਰ ਉਸ ਥਾਂ ਬੈਠਣਾ ਸ਼ੁਰੂ ਕਰਦੇ ਹਨ।
1: ਗੁਰੂ ਚਿਤਰ ਜਿਨ ਕੇ ਮਨ ਪਾਏ,
0: ਭਾਈ ਰਾਮ ਕੋਇਰ ਜੀ ਜਿਨ੍ਹਾਂ ਦੇ ਰੋਮ ਰੋਮ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਪਾਤਸ਼ਾਹ ਦੀ ਮੂਰਤ ਵਸੀ ਹੈ, ਜਦੋਂ ਬੋਲਦੇ ਆ ਇੱਦਾਂ ਲੱਗਦਾ ਜਿਵੇਂ ਪ੍ਰਤੱਖ ਗੁਰੂ ਮਹਾਰਾਜ ਦੇ ਦਰਸ਼ਨ ਹੋ ਰਹੇ ਹੋਣ, ਤੇ ਜਿਹੜੇ ਸੁਣਨ ਵਾਲੇ ਨੇ ਉਹ ਵੀ ਇਤਿਹਾਸ ਵਿੱਚੋਂ ਪ੍ਰਤੱਖ ਗੁਰੂ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ ਆਏ ਆ, ਉਹਨਾਂ ਅੰਦਰ ਵੀ ਚਾਹਤ ਹੈ, ਉਹ ਸੁਣਨਾ ਚਾਹੁੰਦੇ ਨੇ ਪ੍ਰਸੰਗ ਭਾਈ ਰਾਮ ਕੋਇਰ ਜੀ ਪਾਸੋਂ।
1: ਸਿੰਘ ਸਿੱਖਨ ਕੋ ਲੱਗੇ ਉਹ ਦੀਵਾਨ,
0: ਕਹਿੰਦੇ ਗੁਰੂ ਕੇ ਸਿੰਘ ਤੇ ਗੁਰੂ ਕੇ ਸਿੱਖ ਜਿਹੜੇ ਹਜੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਣੇ ਸ਼ੁਰੂ ਹੋਏ ਨੇ, ਜਿਹੜੇ ਸਿੱਖ ਬਣੇ ਆ ਹਜੇ ਸਿੰਘ ਨਹੀਂ ਸਜੇ, ਸਿੰਘ ਔਰ ਸਿੱਖ ਗੁਰੂ ਮਹਾਰਾਜ ਦੇ ਚਰਨਾਂ 'ਚ ਜਿਹੜੇ ਜੁੜਨ ਵਾਲੇ ਉਹ ਭਾਈ ਰਾਮ ਕੋਇਰ ਜੀ ਕੋਲ ਆ ਕੇ ਸਜਦੇ ਭਾਵ ਬੈਠਦੇ ਹਨ।
1: ਰਾਮ ਕੋਇਰ ਤਬ ਕਰਤ ਬਖਾਨ,
0: ਜਦੋਂ ਸਾਰੀ ਸੰਗਤ ਆ ਕੇ ਟਿਕ ਗਈ ਬੈਠ ਗਈ ਫਿਰ ਭਾਈ ਰਾਮ ਕੋਇਰ ਜੀ ਆਪਣੇ ਮੁਖ ਤੋਂ ਬੋਲਦੇ ਹਨ।
1: ਭੂਲ ਚੂਕ ਮੁਝ ਤੇ ਜਹ ਹੋਏ,
0: ਕਹਿੰਦੇ ਨੇ ਸਾਧ ਸੰਗਤ ਜੀ ਮੇਰੇ ਕੋਲੋਂ ਕੋਈ ਭੁੱਲ

0: ਚੂਕ ਹੋ ਜਾਵੇ ਤੇ ਮੈਨੂੰ ਮਾਫ ਕਰ ਦੇਣਾ, ਕਿਉਂਕਿ ਇਤਿਹਾਸ ਸੁਣਾਉਂਦੇ ਸੁਣਾਉਂਦੇ ਸੁਰਤ ਜੁੜ ਜਾਂਦੀ ਹੈ, ਮੁੜ ਕੇ ਚੌਪੀ ਕਰ ਜਾਂਦੇ ਆ। ਹੁਣ ਉਹਨਾਂ ਨੂੰ ਪਤਾ ਵੀ ਕੱਲ ਇਤਿਹਾਸ ਪ੍ਰਸੰਗ ਸੁਣਾ ਰਿਹਾ ਸੀ, ਸੁਣਾਉਂਦੇ ਸੁਣਾਉਂਦੇ ਸੁਰਤ ਲੱਗ ਗਈ ਤੇ ਪਤਾ ਹੀ ਨਹੀਂ ਲੱਗਾ ਰਾਤ ਕਦੋਂ ਲੰਘ ਗਈ, ਅੰਮ੍ਰਿਤ ਵੇਲਾ ਕਦੋਂ ਹੋ ਗਿਆ, ਕਦੋਂ ਸੰਗਤ ਉੱਠ ਕੇ ਚਲੀ ਗਈ, ਪਤਾ ਹੀ ਨਹੀਂ ਲੱਗਾ। ਸ਼ੁਰੂਆਤ ਦੇ ਵਿੱਚ ਪਹਿਲਾਂ ਹੀ ਹੱਥ ਜੋੜਦਿਆਂ ਕਹਿਣ ਲੱਗੇ, ਮੇਰੇ ਕੋਲੋਂ ਕੋਈ ਜੇ ਭੁੱਲ ਹੋ ਜਾਂਦੀ ਹੈ ਤੇ ਸੰਗਤ ਬਖਸ਼ਣ ਯੋਗ ਹੈ।
1: ਗੁਰ ਬਖਸ਼ੰਦ ਬਖਸ਼ ਹੈ ਸੋਏ,
0: ਗੁਰੂ ਮਹਾਰਾਜ ਬਖਸ਼ਿੰਦ ਨੇ, ਗੁਰੂ ਸੰਗਤ ਜੀ ਆਪ ਜੀ ਵੀ ਬਖਸ਼ਿੰਦ ਹੋ, ਬਖਸ਼ਣ ਹਾਰੇ ਹੋ, ਤੇ ਮੇਰਾ ਸਮਰੱਥ ਸਤਿਗੁਰੂ ਜੀ ਵੀ ਬਖਸ਼ਣ ਹਾਰੇ ਹਨ।
1: ਅਗਮ ਅਗਾਧ ਗੁਰੂ ਇਤਿਹਾਸ,
0: ਕਿਉਂਕਿ ਜਿਸ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸੁਣਾ ਰਿਹਾ, ਉਹ ਅਗਾਧ ਬੋਧ ਹੈ, ਬੋਧ ਮੰਡਲ ਤੋਂ ਵੀ ਪਰੇ ਦੀ ਵਿਚਾਰਾਂ ਹਨ।
1: ਨਰ ਬਪੁਰੇ ਕੀ ਬੁੱਧ ਕਹਾਸ,
0: ਏਡੀ ਵੱਡੀ ਬਖਸ਼ਿਸ਼ ਦੇ ਮਾਲਕ ਹੋ ਕੇ ਵੀ ਅੰਦਰ ਮਾਣ ਹੰਕਾਰ ਨਹੀਂ ਹੈ, ਕਿੰਨਾ ਨਿਮਰਤਾ ਨਾਲ ਅੰਦਰ ਭਰਿਆ ਪਿਆ। ਮੇਰੇ ਵਰਗਾ ਇਤਿਹਾਸ ਸੁਣਾ ਕੇ ਕਵੇ ਵੀ ਮੈਂ ਸੁਣਾਇਆ, ਮੈਂ ਆ ਜਾਂਦੀ ਹਾਂ ਨਾ ਅੰਦਰ, ਗੁਣ ਹੈ ਅੰਦਰ ਨਿਮਰਤਾ ਵਾਲਾ। ਕਹਿਣ ਲੱਗੇ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਦਾ ਇਤਿਹਾਸ ਅਗਾਧ ਬੋਧ ਹੈ ਤੇ ਮੇਰੇ ਵਰਗਾ ਬਪੁਰਾ ਵਿਚਾਰਾ, ਤੁੱਛ ਮਤ ਵਾਲਾ, ਛੋਟੀ ਜਿਹੀ ਮਤ ਵਾਲਾ, ਇੰਨੇ ਵੱਡੇ ਸਤਿਗੁਰੂ ਦਾ ਇਤਿਹਾਸ ਕਿਵੇਂ ਸੁਣਾ ਸਕਦਾ ਹੈ।
1: ਜਥਾ ਸਮੁੰਦਰ ਨਸੀਪ ਉਚਲੀਚੈ,
0: ਜਿਵੇਂ ਇੱਕ ਸਿੱਪੀ ਹੁੰਦੀ ਹੈ ਨਾ, ਸਮੁੰਦਰ ਦੇ ਵਿੱਚ ਸਿੱਪੀਆਂ ਹੁੰਦੀਆਂ, ਉਹ ਸਿੱਪੀਆਂ ਭਰ ਭਰ ਕੇ ਕੀ ਸਮੁੰਦਰ ਜਿਹੜਾ ਉਹਨੂੰ ਉਛਾਲਿਆ ਜਾ ਸਕਦਾ, ਜਾਂ ਜਿਵੇਂ ਆਪਾਂ ਕਈ ਵਾਰੀ ਬਾਲਟੀ ਭਰ ਲੈਂਦੇ ਹਾਂ ਤੇ ਛਿੜਕਾ ਕਰਦੇ ਹਾਂ ਨਾ ਪਾਣੀ ਦਾ, ਕਿ ਉਹ ਛੋਟੀ ਛੋਟੀ ਸਿੱਪੀਆਂ ਨਾਲ ਪੂਰਾ ਸਮੁੰਦਰ ਜਿਹੜਾ ਉਹ ਉਲਟਾਇਆ ਜਾ ਸਕਦਾ, ਨਹੀਂ, ਛੋਟੀ ਜਿਹੀ ਸਿੱਪੀ ਦੇ ਵਿੱਚ ਸਮੁੰਦਰ ਲਿਆਂਦਾ ਜਾ ਸਕਦਾ, ਨਹੀਂ ਲਿਆਂਦਾ ਜਾ ਸਕਦਾ। ਗੁਰੂ ਵਿਸ਼ਾਲ ਸਮੁੰਦਰ ਹੈ ਔਰ ਮੈਂ ਉਸ ਸਮੁੰਦਰ ਵਿੱਚ ਛੋਟੀ ਜਿਹੀ ਸਿੱਪੀ।

0: ਔਰ ਪਾਰੀ
1: ਜਿਹੜਾ ਪਿਆਰ ਨਾਲ ਭਿੱਜ ਕੇ ਇਤਿਹਾਸ ਸੁਣੇਗਾ ਉਹਦੇ ਅੰਦਰ ਵੀ ਸਿੱਖੀ ਦਾ ਜਾਗ ਲੱਗੇਗਾ।
0: ਗੁਰ ਕਰੁਣਾ ਤੇ ਚਾਰ ਪਦਾਰਥ,
1: ਗੁਰੂ ਮਹਾਰਾਜ ਜੀ ਦੀ ਨਜ਼ਰ ਦੇ ਵਿੱਚ ਕਿਰਪਾ ਹੈ ਤੇ ਜੇ ਮਹਾਰਾਜ ਆਪਣੀ ਮਿਹਰ ਦੀ ਨਜ਼ਰ ਕਰ ਦੇਣ ਜਿਹਦੇ ਵੱਲ ਉਹਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੇ, ਗੁਰੂ ਮਹਾਰਾਜ ਦੀ ਜਿਹੜੀ ਕਰੁਣਾ ਹੈ ਕਿਰਪਾ ਉਹਦੇ ਵਿੱਚ

0: ਭਾਵਨਾ ਨਾਲ ਭਿੱਜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜੇਗਾ, ਉਹਦੇ ਮਨ ਦੀਆਂ ਭਾਵਨਾਵਾਂ ਵੀ ਪੂਰੀਆਂ ਹੋਣਗੀਆਂ, ਧਰਮ ਅਰਥ ਕਾਮ ਮੋਕਸ਼ ਇਸ ਥਾਈ ਉਹਨੂੰ ਬਰਕਤ ਵੀ ਮਿਲੇਗੀ।
1: ਸੁਨ ਹੋ ਪ੍ਰੀਤ ਕਰ ਸੋਤਾ ਸਾਰੇ।
0: ਇਸ ਲਈ ਪਹਿਲਾਂ ਉਹਨਾਂ ਨੇ ਆਪਣੇ ਵੱਲੋਂ ਮਾਫੀ ਮੰਗੀ, ਫਿਰ ਸੰਗਤ ਨੂੰ ਗੁਰੂ ਪਾਤਸ਼ਾਹ ਬਾਰੇ ਦੱਸਿਆ, ਫਿਰ ਕਹਿੰਦੇ ਸਰੋਤਾ ਜਨ ਗੁਰੂ ਮਹਾਰਾਜ ਦਾ ਇਤਿਹਾਸ ਸੁਣਨਾ ਕਰੋ।
1: ਕਹੋ ਕਥਾ ਗੁਰ ਕੀ ਵਿਸਤਾਰੇ।
0: ਗੁਰੂ ਸਾਹਿਬ ਜੀ ਮੇਰ ਭਰਿਆ ਹੱਥ ਸਿਰ ਤੇ ਰੱਖਣ, ਆਪਣੇ ਇਤਿਹਾਸ ਦੀ ਕਥਾ ਆਪ ਹੀ ਕਰਵਾ ਲੈਣ ਸਤਿਗੁਰੂ ਜੀ। ਹੁਣ ਗੁਰੂ ਪਾਤਸ਼ਾਹ ਦਾ ਜੋ ਇਤਿਹਾਸ ਹੈ ਉਹ ਵਿਸਥਾਰ ਪੂਰਵਕ ਸੁਣਨਾ ਕਰੋ ਜੀ।
1: ਭੀਮ ਚੰਦ ਤੇ ਆਦ ਪਹਾੜੀ।
0: ਜਿਹੜੇ ਪਹਾੜੀ ਰਾਜੇ ਨੇ ਕਹਿਲੂ

0: ਭੀਮ ਚੰਦ ਹੈ, ਇਹਦੇ ਨਾਲ ਜਿਹੜੇ ਹੋਰ ਰਾਜੇ ਸਾਥ ਦੇਣ ਵਾਲੇ ਨੇ, ਉਹਨਾਂ ਨੇ ਸਲਾਹ ਮਸ਼ਵਰਾ ਕਰਕੇ ਆਪਣਾ ਇੱਕ ਵਜ਼ੀਰ ਜਿਹੜਾ ਦਿੱਲੀ ਪਾਤਸ਼ਾਹ ਦੇ ਕੋਲ ਭੇਜਣਾ ਕੀਤਾ।
1: ਤਿੰਨ ਕਹਿ ਪਟਿਓ ਸਭਨ ਕੇ ਪਾਸ,
0: ਉਹਨੂੰ ਚੰਗੀ ਤਰ੍ਹਾਂ ਕਹਿੰਦੇ ਜਿਹੜਾ ਉਹ ਸਮਝਾ ਕੇ ਭੇਜਿਆ ਵੀ ਉਹਨਾਂ ਨੂੰ ਜਾ ਕੇ ਕਹੋ, ਜਿਹੜਾ ਉੱਥੇ ਦਾ ਸੂਬੇਦਾਰ ਹੋਏਗਾ ਉਹਨੂੰ ਕਹੋ ਵੀ ਪਾਤਸ਼ਾਹ ਅੱਗੇ ਸਾਡੀ ਫਰਿਆਦ ਕਰੇ ਵੀ ਜਿੰਨਾ ਵੱਧ ਤੋਂ ਵੱਧ ਆਪਣੀ ਫੌਜ ਤੁਸੀਂ ਸਾਡੇ ਕੋਲ ਭੇਜੋ, ਅਸੀਂ ਆਨੰਦਪੁਰ ਸਾਹਿਬ ਜਿਹੜਾ ਉਹਨੂੰ ਘੇਰਾ ਪਾਉਣਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਆਨੰਦਪੁਰ ਸਾਹਿਬ ਤੋਂ ਜਿਹੜਾ ਉਹ ਕੱਢਣਾ। ਹੁਣ ਉਹ ਜਦੋਂ ਦਿੱਲੀ ਵਿੱਚ ਪਹੁੰਚਦਾ ਹੈ,
1: ਖਰਚੇ ਦਰਬ ਕਾਜ ਹੋਏ ਰਾਸ,
0: ਕਹਿੰਦੇ ਉਹਨੇ ਜਾ ਕੇ ਸੂਬੇਦਾਰ ਨਾਲ ਗੱਲ ਕੀਤੀ, ਉਹਨੇ ਫਿਰ ਟਾਲ ਮਟੋਲ ਕੀਤਾ, ਉਹਨੇ ਕਿਹਾ ਕੋਈ ਨਹੀਂ ਅੱਜ, ਅੱਜ ਨਹੀਂ ਕੱਲ, ਉਹ ਸਮਝ ਗਿਆ ਵੀ ਹੁਣ ਇੱਥੇ ਧਨ ਦੀ ਲੋੜ ਹੈ, ਬਿਨਾਂ ਧਨ ਦਿੱਤਿਆਂ ਗੱਲ ਨਹੀਂ ਬਣਨੀ। ਉਹਨੇ ਫਿਰ ਮੈਸੇਜ ਭੇਜਿਆ ਰਾਜਾ ਭੀਮ ਚੰਦ ਦੇ ਕੋਲ ਵੀ ਇੱਥੇ

0: ਨੇ ਸ਼ਾਹ ਜਿਹੜਾ ਸਮੇਂ ਦਾ ਬਾਦਸ਼ਾਹ ਉਹਦੇ ਕੋਲ ਸਾਡੀ ਜਿਹੜੀ ਬੇਨਤੀ ਪਹੁੰਚਾਈ ਸੀ,
1: ਦਾਊ ਜਾਏ ਐਸੀ ਕੁਛ ਦਿਖੀ,
0: ਪਰ ਮੈਂ ਜੋ ਉੱਥੇ ਦੇਖ ਕੇ ਮਹਿਸੂਸ ਕੀਤਾ ਹੈ,
1: ਪਠ ਹਿਨ ਸੈਨ ਬਿਨਾ ਤਨ ਲੀਨੇ,
0: ਜਿੰਨਾ ਚਿਰ ਅਸੀਂ ਉਹਨਾਂ ਨੂੰ ਧਨ ਨਹੀਂ ਦੇਵਾਂਗੇ ਉਹਨਾਂ ਚਿਰ ਉਹ ਆਪਣੀ ਸੈਨਾ

0: ਕਹਿ ਕੇ ਦੇਖ ਲਿਆ। ਮੈਨੂੰ ਇਹ ਗੱਲ ਸਮਝ ਆਈ ਹੈ ਵੀ ਧਨ ਤੋਂ ਬਿਨਾਂ ਗੱਲ ਨਹੀਂ ਬਣੇਗੀ, ਇਸ ਲਈ ਰਾਜਾ ਭੀਮ ਚੰਦ ਜੀ ਤੁਹਾਨੂੰ ਹੁਣ ਧਨ ਇਕੱਠਾ ਕਰਕੇ ਭੇਜਣਾ ਪਵੇਗਾ।
1: ਭੀਮ ਚੰਦ ਸਭ ਸੰਗ ਵਿਚਾਰਾ।
0: ਜਦੋਂ ਇਹ ਖਬਰ ਪਹੁੰਚੀ ਕਹਿਲੂਰੀ ਰਾਜਾ ਭੀਮ ਚੰਦ ਕੋਲ, ਕਹਿੰਦੇ ਉਹਨੇ ਸਾਰੇ ਰਾਜੇ ਇਕੱਠੇ ਕਰਕੇ ਵਿਚਾਰ ਕੀਤੀ ਹੈ।
1: ਦੇਵੇ ਹਿਤ ਧਨ ਸੰਚ ਉਚਾਰਾ।
0: ਕਹਿਣ ਲੱਗੇ ਵੀ ਆਪੋ ਆਪਣੀ ਰਿਆਸਤ ਵਿੱਚੋਂ, ਆਪੋ ਆਪਣੇ ਇਲਾਕੇ

0: ਜੇ ਹੋਏ ਜਿਹੜਾ ਸਾਡਾ ਭੇਜਿਆ ਹੋਇਆ ਵਕੀਲ ਹੈ ਜਾਂ ਵਜ਼ੀਰ ਹੈ, ਉਹਨੇ ਇਹ ਬੇਨਤੀ ਲਿਖ ਕੇ ਭੇਜੀ ਹੈ ਕਿ ਧਨ ਤੋਂ ਬਿਨਾਂ ਸਾਡੀ ਸੁਣਵਾਈ ਨਹੀਂ ਹੋਵੇਗੀ।
1: ਜੇ ਨਹ ਕਰ ਹੈ ਸ਼ਾਹ ਸਹਾਏ,
0: ਜੇ ਤੁਸੀਂ ਇਹ ਧਨ ਇਕੱਤਰ ਕਰਕੇ ਨਹੀਂ ਭੇਜੋਗੇ, ਫਿਰ ਉਹ ਜਿਹੜਾ ਦਿੱਲੀ ਦਾ ਬਾਦਸ਼ਾਹ ਉਹ ਸਾਡੀ ਸਹਾਇਤਾ ਨਹੀਂ ਕਰੇਗਾ।
1: ਤੋ ਹਮ ਅਲੰਬ ਲੇਹ ਕਿਸ ਥਾਏ,
0: ਫਿਰ ਆਪਾਂ ਕਿਹਦਾ ਸਹਾਰਾ ਲਵਾਂਗੇ, ਫਿਰ ਅਸੀਂ ਆਸਰਾ ਕਿਹਦਾ ਜਿਹੜਾ ਉਹ ਲੈਣਾ ਕਰਾਂਗੇ।
1: ਸਦਾ ਆਸਰਾ ਵੱਡੋ ਹਮਾਰੇ,
0: ਸਭ ਤੋਂ ਵੱਡਾ ਆਸਰਾ ਹੁਣ ਸਾਨੂੰ ਦਿੱਲੀ ਦੇ ਬਾਦਸ਼ਾਹ ਦਾ ਹੈ। ਇਹ ਹੈ ਮੂਰਖਤਾਈ, ਜਿਨ੍ਹਾਂ ਨੂੰ ਗੁਰੂ ਦੀ ਸਮਝ ਨਹੀਂ ਹੈ, ਜਿਨ੍ਹਾਂ ਨੂੰ ਗੁਰੂ ਘਰ ਦੀ ਸੋਝੀ ਨਹੀਂ ਹੈ। ਜਿਸ ਗੁਰੂ ਨਾਲ ਇਹ ਵੈਰ ਪਾ ਰਹੇ ਆ ਉਹ ਕੌਣ ਹੈ? ਉਹ ਸ਼ਾਹੀ ਸ਼ਹਿਨਸ਼ ਹੈ, ਉਹ ਬਾਦਸ਼ਾਹ ਦਰਵੇਸ਼ ਹੈ। ਉਸ ਘਰ ਚੋਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਉਹ ਨਾ ਆਪਣੇ ਪਿਆਰਿਆਂ ਨੂੰ ਕਿਸੇ ਦਾ ਬੁਰਾ ਕਰਨਾ ਸਿਖਾਉਂਦੇ ਆ ਅਤੇ ਨਾ ਉਹ ਕਿਸੇ ਦਾ ਬੁਰਾ ਕਰਦੇ ਆ। ਪਰ ਇਹ ਜਿਹੜੇ ਪਹਾੜੀ ਰਾਜੇ ਹੰਕਾਰ ਨਾਲ ਈਰਖਾ ਨਾਲ ਭਰੇ ਨੇ, ਇਹ ਜਾਣ ਬੁੱਝ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਪਾਤਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਤੋਂ ਕੱਢਣਾ ਚਾਹੁੰਦੇ ਆ। ਕਿਉਂ? ਕਿਉਂਕਿ ਪਤਾ ਹੈ ਕਿ ਅਸੀਂ ਰਿਆਸਤਾਂ ਦੇ ਰਾਜੇ ਹਾਂ, ਸਾਡਾ ਸਿੱਕਾ ਚੱਲਣਾ ਚਾਹੀਦਾ। ਨਫ਼ਰਤ ਹੈ ਨਾ, ਨਫ਼ਰਤ, ਈਰਖਾ। ਇਸ ਵਾਸਤੇ ਉਹਨੇ ਰਾਜੇ ਇਕੱਠੇ ਕਰਕੇ ਆਖਿਆ ਵੀ ਧਨ ਇਕੱਠਾ ਕਰਕੇ ਭੇਜਣਾ ਪਏਗਾ, ਜੇ ਸ਼ਾਹ ਸਾਡੀ ਮਦਦ ਨਹੀਂ ਕਰੇਗਾ

0: ਤੋਂ ਭੇਜੀ ਹੈ ਵੀ ਜਿਹੜਾ ਦਿੱਲੀ ਵਿੱਚ ਸੂਬੇਦਾਰ ਹੈ ਉਹ ਤਾਂ ਹੀ ਸਾਡੀ ਮਦਦ ਕੁਝ ਜਿਹੜੀ ਆ ਉਹ ਕਰਵਾ ਸਕੇਗਾ।
1: ਇਤਿਹਾਸਕ ਲਿਖੀ ਪਾਠੀ ਬਣਾਏ,
0: ਕਹਿੰਦੇ ਕੁਝ ਰਾਜੇ ਉਹਨੇ ਇਕੱਠੇ ਸੱਦ ਲਏ ਤੇ ਕਈਆਂ ਨੂੰ ਚਿੱਠੀਆਂ ਲਿਖ ਕੇ

0: ਗੁਰੂ ਕਲਗੀ ਧਰ ਪਾਤਸ਼ਾਹ ਨਾਲ ਸਾਡੀ ਹੋਵੇਗੀ, ਤੁਸੀਂ ਇਹ ਗੱਲ ਪੱਕਾ ਜਿਹੜਾ ਉਹ ਆਪਣੇ ਮਨ ਦੇ ਵਿੱਚ ਵਸਾ ਲਵੋ।
1: ਇਮ ਕਹਿ ਨਿਜ ਮਹਿ ਹਰ ਇੱਕ ਉਪਾਇ।
0: ਕਹਿੰਦੇ ਇਸ ਤਰ੍ਹਾਂ ਰਾਜਾ ਭੀਮ ਚੰਦ ਜਿਹੜਾ ਸੀ ਉਹ ਇੰਨਾ ਧਨ ਇਕੱਠਾ ਕਰਕੇ

0: ਕੇ ਦਿੱਲੀ ਨੂੰ ਭੇਜ ਦਿੱਤਾ। ਹੁਣ ਇੱਥੇ ਇੰਤਜ਼ਾਰ ਕਰਦੇ ਆ ਵੀ ਉਹ ਦਿਨ ਕਦੋਂ ਆਏਗਾ ਜਦੋਂ ਦਿੱਲੀ ਤੋਂ ਫੌਜ ਸੈਨਾ ਚੜ੍ਹ ਕੇ ਆਏਗੀ ਤੇ ਸਾਡੀ ਮਦਦ ਕਰੇਗੀ।
1: ਦਿੱਲੀ ਮਹਿ ਪਹੁੰਚਿਓ ਧਨ ਜਾਏ,
0: ਜਦੋਂ ਕਹਿੰਦੇ ਇਹ ਧਨ ਭੇਜਿਆ ਹੋਇਆ ਪਹਾੜੀ ਰਾਜਿਆਂ ਵੱਲੋਂ ਦਿੱਲੀ ਪਹੁੰਚਿਆ ਹੈ,
1: ਸੂਬੇ ਪਾਸ ਦਿਓ ਸਮਦਾਏ,
0: ਉਹ ਜਿਹੜਾ ਇਹਦਾ ਭੇਜਿਆ ਹੋਇਆ ਵਕੀਲ ਵਜ਼ੀਰ ਸੀ ਉਹਨੇ ਫਿਰ ਉਹ ਸੂਬੇ ਨੂੰ ਧਨ ਜਿਹੜਾ ਦੇਣਾ ਕੀਤਾ।
1: ਪਰ ਲਾਲਚ ਤਿੰਨ ਸਾਗਰੋ ਲੀਨਾ,
0: ਕਹਿੰਦੇ ਉਹ ਸੀ ਲਾਲਚੀ, ਜਦੋਂ ਉਹਨੇ ਧਨ ਇੰਨਾ ਦੇਖਿਆ ਵੀ 1 ਲੱਖ ਰਜਤ ਪੰਨ, ਮਨ ਬੇਈਮਾਨ ਹੋ ਗਿਆ, ਉਹਨੇ ਸਾਰਾ ਧਨ ਆਪਣੇ ਕੋਲ ਹੀ ਰੱਖ ਲਿਆ।
1: ਸੈਨਾ ਪਾਠਨ ਮਨੋਰਥ ਕੀਨਾ,
0: ਔਰ ਉਸੇ ਵੇਲੇ ਉਹਨੇ ਕਿਹਾ ਤੂੰ ਚਿੰਤਾ ਨਾ ਕਰ, ਤੇਰੇ ਨਾਲ ਮੈਂ ਸੈਨਾ ਜਿਹੜੀ ਹੈ ਪਹਾੜੀ ਰਾਜਿਆਂ ਦੀ ਮਦਦ ਵਾਸਤੇ ਜ਼ਰੂਰ ਭੇਜਾਂਗਾ।
1: ਦੀਨਾ ਬੇਗ ਮੁਗਲ ਅਹੰਕਾਰੀ,
0: ਕਹਿੰਦੇ ਉੱਥੇ ਫਿਰ ਇੱਕ ਹੈ ਦੀਨਾ ਬੇਗ, ਮੁਗਲ ਹੈ, ਬਹੁਤ ਅਹੰਕਾਰ ਦੇ ਨਾਲ ਭਰਿਆ ਹੋਇਆ ਇਹ ਦੀਨਾ ਬੇਗ ਹੈ।
1: ਮਨ ਸਭ ਜਿਸ ਕੋ ਪੰਜ ਹਜ਼ਾਰੀ,
0: ਇਹ ਜਿਹੜਾ ਦੀਨਾ ਬੇਗ ਹੈ ਨਾ ਇਹਦੇ ਕੋਲ 5,000 ਜਿਹੜੇ ਨੇ ਸਿਪਾਹੀ ਹਨ।
1: ਦੇਸ ਹੈ ਬੁਲਾਏ ਕੀਨ ਸਨਮਾਨਾ,
0: ਹੁਣ ਉਹ ਸੂਬੇ ਜਿਹੜਾ ਸੀ ਸੂਬੇਦਾਰ

0: ਕਹਿੰਦੇ ਕਹਿਲੂਰ ਦਾ ਜਿਹੜਾ ਇਲਾਕਾ ਰਿਆਸਤ ਹੈ, ਕਹਿਲੂਰੀ ਰਾਜਾ ਭੀਮ ਚੰਦ ਆਪਣੇ 5000 ਸਿਪਾਹੀ ਲੈ ਕੇ ਉਸ ਪਾਸੇ ਨੂੰ ਜਾਣਾ ਕਰੋ, ਕੂਚ ਕਰਨਾ ਕਰੋ।
1: ਇਹ ਰਾਜਨ ਕੋ ਕਾਜ ਸੁਧਾਰ,
0: ਔਰ ਜਿਹੜੇ ਰਾਜਿਆਂ ਦਾ ਕੰਮ ਹੈ ਕਾਰਜ ਹੈ ਉਹਨੂੰ ਜਾ ਕੇ ਸਵਾਰੋ, ਪਾਵ ਉਹਨਾਂ ਦੀ ਮਦਦ ਜਿਹੜੀ ਆ ਉਹ ਕਰਨਾ ਕਰੋ।
1: ਕੁਛ ਸੈਨ ਸ੍ਰੀ ਗੁਰੂ ਹਯੂਰ,
0: ਕਿਉਂਕਿ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਸੁਣਨ ਵਿੱਚ ਆਇਆ, ਜਿਨ੍ਹਾਂ ਦੇ ਉੱਤੇ ਤੁਸੀਂ ਪਹਾੜੀ ਰਾਜਿਆਂ ਦੇ ਨਾਲ ਰਲ ਕੇ ਹਮਲਾ ਕਰਨਾ, ਉਹਨਾਂ ਕੋਲ ਤਾਂ ਗਿਣਤੀ ਦੇ ਹੀ ਨੇ, ਉਹ ਤਾਂ ਹੱਥ ਦੀ ਗਿਣਤੀ ਦੇ ਵਿੱਚ ਹੀ ਉਹਨਾਂ ਦੇ ਕੋਲ ਸੂਰਮੇ ਹਨ।
1: ਪਾਏ ਰੱਖਿਓ ਤਿਸ ਦੇਸ਼,

0: ਦੀਨਾ ਬੇਗ ਨੂੰ ਕਿ ਮੈਂ ਹਜ਼ਰਤ ਦੀ ਆਗਿਆ ਲੈ ਲਈ ਹੈ, ਬਾਦਸ਼ਾਹ ਦੀ, ਜਿਹੜਾ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਹੈ, ਮੈਂ ਉਹਦੇ ਕੋਲੋਂ ਇਜਾਜ਼ਤ ਲੈ ਲਈ ਹੈ।
1: ਕਰਹੂੰ ਪਰਾਤ ਕੋ ਤੇਹ ਪਰਸਥਾਨਾ।
0: ਇਸ ਵਾਸਤੇ ਕਹਿੰਦੇ ਤੁਸੀਂ ਹੁਣ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਦਿੱਲੀ ਤੋਂ ਜਿਹੜਾ ਰਵਾਨਾ ਹੋ ਜਾਓ, ਔਰ ਸਮੇਂ ਸਿਰ ਪਹਾੜੀ ਰਾਜਿਆਂ ਕੋਲ ਪਹੁੰਚ ਕੇ ਜੋ ਉਹ ਚਾਹੁੰਦੇ ਨੇ ਉਸ ਤਰ੍ਹਾਂ ਉਹਨਾਂ ਦੀ ਮਦਦ ਕਰੋ।
1: ਦੂਸਰ ਪੈਂਡੇ ਖਾ ਉਮਰਾਏ।
0: ਇੱਕ ਤਾਂ ਸੀ ਦੀਨਾ ਬੇਗ, ਇਹਦੇ ਕੋਲ 5000 ਸਿਪਾਹੀ ਨੇ, ਪਹਿਲਾਂ ਇਹਨੂੰ ਬੁਲਾਇਆ, ਕਹਿੰਦੇ 5000 ਸਿਪਾਹੀ ਲੈ ਕੇ ਆਹ ਜਿਹੜਾ ਭੇਜਿਆ ਹੋਇਆ ਰਾਜੇ ਦਾ ਭੇਜਿਆ ਹੋਇਆ ਬੰਦਾ ਵਕੀਲ ਹੈ, ਇਹਦੇ ਨਾਲ ਜਾਓ ਤੇ ਜਾ ਕੇ ਉਹਨਾਂ ਦੀ ਮਦਦ ਕਰੋ। ਫਿਰ ਦੂਸਰਾ ਜਿਹੜਾ ਬੁਲਾਇਆ ਪੈਂਡੇ ਖਾਂ, ਧਿਆਨ ਰੱਖਿਓ ਪੈਂਡੇ ਡੱਡੇ ਦੇ ਨਾਲ ਹੈ, ਇੱਕ ਹੈ ਪੈਂਦੇ ਖਾਂ ਦੱਦੇ ਦੇ ਨਾਲ, ਭੁਲੇਖਾ ਪੈਂਦਾ ਨਾਮਾਂ ਦਾ, ਪੈਂਡੇ ਖਾਂ ਤੇ ਪੈਂਦੇ ਖਾਂ। ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਕਰਤਾਰਪੁਰ ਸਾਹਿਬ ਦੀ ਜਿਹੜੀ ਜੰਗ ਹੋਈ ਹੈ ਦੱਦੇ ਦੇ ਨਾਲ, ਪੈਂਦੇ ਖਾਂ। ਇਹ ਜਿਹੜਾ ਦਿੱਲੀ ਤੋਂ ਆਉਣਾ ਇਹ ਪੈਂਡੇ ਡੱਡੇ ਦੇ ਨਾਲ ਹੈ। ਕਹਿੰਦੇ

0: ਇੱਕ ਦੇ ਕੋਲ 5000 ਸਿਪਾਹੀ ਨੇ, ਇਸੇ ਤਰ੍ਹਾਂ ਪੈਂਡੇ ਖਾਂ ਤੇਰੇ ਕੋਲ ਵੀ 5000 ਸਿਪਾਹੀ ਹਨ।
1: ਸਾਦਰ ਚੜਬੇ ਹੇਤ ਉਚਾਰੀ,
0: ਤੂੰ ਵੀ ਆਪਣੇ 5000 ਸਿਪਾਹੀ ਲੈ ਕੇ ਤੇ ਪਹਾੜੀ ਰਾਜਿਆਂ ਦੀ ਮਦਦ ਵਾਸਤੇ ਜਾਣਾ ਕਰੋ।
1: ਸ਼ਾਹ ਤਰਫ ਤੇ ਬਖਸ਼ਿਸ਼ ਕਰੀ,
0: ਕਹਿੰਦੇ ਮੈਂ ਸਮੇਂ ਦਾ ਜਿਹੜਾ ਬਾਦਸ਼ਾਹ ਔਰੰਗਜ਼ੇਬ ਕੋਲੋਂ ਆਗਿਆ ਜਿਹੜੀ ਹੈ ਉਹ ਲੈ ਲਈ, ਹਾਲਾਂਕਿ ਉਹਨੂੰ ਖਬਰ ਨਹੀਂ ਹੈ। ਇਹਨੇ ਤੇ ਜਿਹੜਾ 1,00,000 ਰਕਮ ਲੈ ਕੇ ਕਹਿ ਦਿੱਤਾ ਵੀ ਮੈਂ ਹੁਣੇ ਜਿਹੜਾ ਉਹ ਸਿਪਾਹੀ ਭੇਜਦਾ ਰਾਜਿਆਂ ਦੀ ਮਦਦ ਵਾਸਤੇ। ਕਹਿੰਦੇ ਮੈਂ ਸ਼ਾਹ ਦੇ ਵੱਲੋਂ ਭਾਵ ਬਾਦਸ਼ਾਹ ਦੇ ਵੱਲੋਂ ਆਗਿਆ ਇਜ਼

0: ਕੀਤੀ ਹੈ, ਤਿਆਰ ਬਰ ਤਿਆਰ ਕਰਕੇ ਭੇਜਣਾ ਕੀਤੀ ਹੈ।
1: ਕਰੇ ਉਹ ਕੂਚ ਦਿੱਲੀ ਪੁਰ ਛੋਰਾ,
0: ਇਹਨਾਂ ਦੋਵਾਂ ਨੇ ਕਹਿੰਦੇ ਨੇ ਪੈਂਡੇ ਖਾ ਨੇ ਔਰ ਜਿਹੜਾ ਦੀਨਾ ਬੇਗ ਹੈ, ਇਹਨਾਂ ਦੋਵਾਂ ਨੇ 5,000 ਦੇ ਸਿਪਾਹੀ ਨਾਲ ਤਿਆਰ ਕਰਕੇ, ਅਸਤਰ ਸ਼ਸਤਰ ਤਿਆਰ ਕਰਕੇ, ਗੋਲੀ ਬਰੂਦ ਤਿਆਰ ਕਰਕੇ ਦਿੱਲੀ ਨੂੰ

0: ਇਹਨਾਂ ਦੇ ਕੋਲ ਜਿਹੜੇ ਨਿਸ਼ਾਨ ਨੇ ਉਹਨਾਂ ਨਿਸ਼ਾਨਾਂ ਅੱਗੇ ਜਿਹੜੇ ਫਰਦੇ ਨੇ ਉਹ ਹਵਾ ਦੇ ਵਿੱਚ ਕਹਿੰਦੇ ਲਹਿਰਾਉਂਦੇ ਜਾਂਦੇ ਹਨ।
1: ਦੁਐ ਉਮਰਾਵ ਬੀਰ ਹੰਕਾਰੀ,
0: ਇਹ ਜਿਹੜੇ ਦੋਵੇਂ ਨੇ ਬਹੁਤ ਵੱਡੇ ਅਹੰਕਾਰੀ ਨੇ, ਹੰਕਾਰ ਨਾਲ ਭਰੇ ਹੋਏ ਨੇ। ਦੀਨਾ ਬੇਗ ਤੇ ਪੈਂਡੇ ਖਾਂ ਦੋਵੇਂ ਬਹੁਤ ਅਹੰਕਾਰ ਦੇ ਨਾਲ ਭਰੇ ਹਨ।
1: ਵਿਦਿਆ ਆਦਿਕ ਖਤੰਗ ਪ੍ਰਹਾਰੀ,
0: ਔਰ ਦੋਵੇਂ ਜਿਹੜੇ ਨੇ ਕਹਿੰਦੇ ਤੀਰ ਕਮਾਨ ਚਲਾਉਣ ਦੇ ਵਿੱਚ, ਕਮਾਨ ਵਿੱਚੋਂ ਤੀਰ ਚਲਾਉਣ ਵਿੱਚ ਦੋਵੇਂ ਜਿਹੜੇ ਬਹੁਤ ਮਾਹਿਰ ਨੇ। ਇਹਨਾਂ ਨੂੰ ਆਪਣੇ ਆਪ ਤੇ ਬੜਾ ਮਾਣ ਹੈ, ਅਹੰਕਾਰ ਹੈ ਕਿ ਸਾਡੇ ਵਰਗਾ ਨਿਸ਼ਾਨਾ ਕੋਈ ਲਾ ਹੀ ਨਹੀਂ ਸਕਦਾ, ਸਾਡੇ ਵਰਗਾ ਕੋਈ ਤੀਰ ਚਲਾ ਹੀ ਨਹੀਂ ਸਕਦਾ। ਬਹੁਤ ਵੱਡਾ ਮਾਣ।

0: ਰੁਕਦੇ ਚਲਦੇ ਰੁਕਦੇ ਅੱਗੇ ਵੱਧਦੇ ਹਨ।
1: ਆਵਤ ਪਾਏ ਅਨੰਦਪੁਰ ਨੇਰੇ,
0: ਦਿੱਲੀ ਤੋਂ ਚਲਦੇ ਚਲਦੇ ਦੋਵੇਂ ਜਿਹੜੇ ਆਪਣੇ ਆਪ ਨੂੰ ਸੂਰਵੀਰ ਯੋਧੇ ਕਹਾਉਂਦੇ ਆ, 10,000 ਸਿਪਾਹੀ ਲੈ ਕੇ ਅਨੰਦਪੁਰ ਸਾਹਿਬ ਦੀ ਹੱਦ ਤੱਕ ਪਹੁੰਚੇ ਹਨ।
1: ਸੁਣ ਕਰ ਰਾਜੇ ਹੋਏ ਕਰ ਤਿਆਰ,
0: ਉਧਰੋਂ ਖਬਰ ਮਿਲ ਗਈ ਰਾਜਾ ਭੀਮ ਚੰਦ ਨੂੰ ਕਿ ਜਿਹੜਾ ਦਿੱਲੀ ਤੋਂ 10,000 ਸਿਪਾਹੀ ਲੈ ਕੇ ਦੋ ਬਹਾਦਰ ਯੋਧੇ ਜਿਹੜੇ ਨੇ ਉਹ ਪਹੁੰਚੇ ਹਨ।
1: ਲੈ ਕਰ ਸੈਨਾ ਹੋਏ ਅਸਵਾਰ,
0: ਜਦੋਂ ਇਹਨੂੰ ਖਬਰ ਮਿਲੀ ਇਹ ਫਿਰ ਅੱਗੋਂ ਉਹਨਾਂ ਨੂੰ ਲੈਣ ਵਾਸਤੇ, ਉਹਨਾਂ ਦਾ ਸਵਾਗਤ ਕਰਨ ਵਾਸਤੇ ਆਪਣੇ ਨਾਲ ਕੁਝ ਸਿਪਾਹੀ

0: ਕੇ ਆਪਣਾ ਉਤਾਰਾ ਕੀਤਾ ਸੀ। ਉੱਥੇ ਕਹਿੰਦੇ ਰਾਜਾ ਭੀਮ ਚੰਦ ਆਪਣੇ ਨਾਲ ਰਾਜਿਆਂ ਨੂੰ ਤੇ ਸਿਪਾਹੀਆਂ ਨੂੰ ਲੈ ਕੇ ਆ ਕੇ ਅੱਗੋਂ ਮਿਲਦਾ ਹੈ।
1: ਭੀਮ ਚੰਦ ਕਹਿਲੂਰੀ ਰਾਏ,
0: ਇਹ ਜਿਹੜਾ ਕਹਿਲੂਰੀ ਰਾਜਾ ਭੀਮ ਚੰਦ ਹੈ,
1: ਵੀਰ ਸਿੰਘ ਜਸਪਾਲ ਮਿਲਾਏ,
0: ਔਰ ਜਿਹੜਾ ਕਹਿੰਦੇ ਇਹ ਜਸਪਾਲ ਰਾਜਾ ਹੈ ਇਹ ਵੀ ਇਹਦੇ ਨਾਲ

ਭੇਟ ਦੇ ਕੇ ਆਪਣੇ ਵੱਲੋਂ ਦੀਨਾ ਬੇਗ ਤੇ ਪੈਂਡੇ ਖਾਂ, ਇਹਨਾਂ ਨੂੰ ਅੱਗੋਂ ਭੇਟ ਆਪਣੇ ਵੱਲੋਂ ਦੇ ਕੇ ਇਹਨਾਂ ਦਾ ਸਵਾਗਤ ਕੀਤਾ ਔਰ ਇਹਨਾਂ ਨੂੰ

0: ਉਹਨਾਂ ਨੂੰ ਸਮਝਾਈ, ਉਹ ਗੱਲਾਂ ਸਮਝਾਈਆਂ ਜਿਹਦੇ ਵਿੱਚ ਸੱਚ ਹੈ ਹੀ ਨਹੀਂ ਹੈ, ਜਿਹਦੇ ਵਿੱਚ ਝੂਠ ਹੀ ਝੂਠ ਭਰਿਆ ਹੋਇਆ ਹੈ। ਵਧਾ ਚੜ੍ਹਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਥਾਏ, ਉਹ ਤਾਂ ਹੀ ਹੈ ਨਾ ਤਾਂ ਕਿ ਇਹ ਗੱਲਾਂ ਸੁਣ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲਾ ਕਰਨ, ਕਿ ਜੇ ਸੱਚ ਪਤਾ ਲੱਗ ਜਾਏ ਫਿਰ ਉਹ ਹਮਲਾ ਥੋੜ੍ਹੀ ਕਰਨਗੇ, ਫਿਰ ਤਾਂ ਉਹ ਚਰਨਾਂ 'ਚ ਜਾ ਕੇ ਸੀਸ ਰੱਖ ਦੇਣਗੇ, ਫਿਰ ਤਾਂ ਉਹ ਕਹਿਣਗੇ ਐਸੇ ਗੁਰ ਕੋ ਬਲ ਬਲ ਜਾਈਏ। ਪਰ ਇਹਨਾਂ ਨੂੰ ਝੂਠ ਦੱਸਿਆ ਗਿਆ, ਇਹਨਾਂ ਨੂੰ ਵਧਾ ਚੜ੍ਹਾ ਕੇ ਗੱਲਾਂ ਪੇਸ਼ ਕੀਤੀਆਂ ਗਈਆਂ ਤਾਂ ਕਿ ਇਹਨਾਂ ਅੰਦਰ ਜਿਹੜਾ ਕ੍ਰੋਧ ਜਾਗੇ, ਗੁੱਸਾ ਗੁੱਸੇ ਨਾਲ ਭਰੇ ਹੋਏ ਜਾ ਕੇ ਗੁਰੂ ਸਾਹਿਬ 'ਤੇ ਹਮਲਾ ਕਰਨ। ਇਹਨਾਂ ਪਹਾੜੀ ਰਾਜਿਆਂ ਨੇ ਮਨ ਦੇ ਵਿੱਚ ਖੋਟ ਰੱਖ ਕੇ ਵਧਾ ਚੜ੍ਹਾ ਕੇ ਗੱਲਾਂ ਇਹਨਾਂ ਨੂੰ ਸਮਝਾਈਆਂ। ਦੀਨਾ ਬੇਗ ਤੇ ਪੈਂਡੇ ਖਾਂ ਨੂੰ
1: ਇਸ ਪ੍ਰਕਾਰ ਇਤ ਧੂਮ ਉਠਾਈ,
0: ਇਸ ਤਰ੍ਹਾਂ ਕਹਿੰਦੇ ਫਿਰ ਇਹਨਾਂ ਨੇ ਸੁਣ ਕੇ ਆਖਿਆ ਵੀ ਅਸੀਂ ਤਾਂ ਮਿੱਟੀ ਦੇ ਵਿੱਚ ਮਿੱਟੀ ਮਿਲਾ ਦਿਆਂਗੇ, ਭਾਵ ਸਭ ਕੁਝ ਖਾਕ ਕਰ ਦੇ। ਇਹ ਹੰਕਾਰ ਦੀ ਬੋਲੀ ਹੈ, ਸੁਣ ਕੇ ਕਹਿੰਦੇ ਅਸੀਂ ਸਭ ਕੁਝ ਖਾਕ ਕਰ ਦੇਵਾਂਗੇ।
1: ਲਰ ਕਰ ਪੁਰ ਆਨੰਦ ਛੁਰਵਾਓ,
0: ਤੁਸੀਂ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਲੜ ਕੇ ਇਹ ਅਨੰਦਪੁਰ ਸਾਹਿਬ ਛੜਵਾ। ਇਹ ਤਾਂ ਇੱਦਾਂ ਕਹਿ ਰਹੇ ਜਿਵੇਂ ਮਹਾਰਾਜ ਨੇ ਕਬਜ਼ਾ ਕੀਤਾ ਹੁੰਦਾ ਹੈ, ਅਨੰਦਪੁਰ ਸਾਹਿਬ 'ਤੇ ਕਬਜ਼ਾ ਕੀਤਾ ਹੁੰਦਾ। ਇਸ ਤਰ੍ਹਾਂ ਝੂਠੀਆਂ ਗੱਲਾਂ ਇਹਨਾਂ ਦੇ ਅੱਗੇ ਕੀਤੀਆਂ ਗਈਆਂ, ਜਿਸ ਕਾਰਨ ਕਰਕੇ ਉਹ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਛੜਵਾ ਲਵਾਂਗੇ।
1: ਰਹਿ ਤਾਂ ਆਪਣੀ ਆਨ ਮਨਾਵੋ,
0: ਕਹਿਣ ਲੱਗੇ ਜੇ ਉਹ ਬਚ ਗਏ ਸਾਡੇ ਕੋਲੋਂ ਫਿਰ ਅਸੀਂ ਉਹਨਾਂ ਕੋਲੋਂ ਆਪਣੀ ਈਨ ਜਿਹੜੀ ਆ ਉਹ ਮਨਵਾ ਲਵਾਂਗੇ।
1: ਵਰ ਜਹੋ ਨਹਿ ਤੂਰ ਇਤ ਪਾਵੇ,
0: ਅਸੀਂ ਉਹਨਾਂ ਨੂੰ ਫਿਰ ਜਾ ਤੇ ਦਿੱਲੀ ਤੱਕ, ਗੱਲਾਂ ਹੀ ਨੇ ਨਾ ਗੱਲਾਂ, ਜਿੰਨੀ ਮਰਜ਼ੀ ਕਰ ਲਓ, ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਹਮਣਾ ਨਹੀਂ ਹੁੰਦਾ ਉਹਨਾਂ ਚਿਰ ਗੱਲਾਂ ਹੀ ਨੇ ਗੱਲਾਂ। ਹੰਕਾਰ ਵਿੱਚ ਆ ਕੇ ਬੰਦਾ ਆਪਾਂ ਦੇ ਗੱਲਾਂ ਗੱਲਾਂ 'ਚ ਆਸਮਾਨ ਤੇ ਤਾਰੇ ਤੋੜ ਲੈਂਦੇ ਹਾਂ, ਗੱਲਾਂ ਤੇ ਬਥੇਰਿਆਂ ਨੇ ਕੀਤੀਆਂ ਨੇ, ਪਰ ਅੱਜ ਤੱਕ ਹੈ ਕੋਈ ਇੱਕ ਵੀ ਐਸਾ ਜਿਹਨੇ ਤਾਰੇ ਤੋੜ ਕੇ ਲਿਆਉਂਦੇ ਹੋਣ? ਗੱਲਾਂ ਹੀ ਹੈ, ਹੁਣ ਇਹ ਗੱਲਾਂ ਕਰ ਰਹੇ ਹਾਂ ਹੰਕਾਰ ਦੇ ਵਿੱਚ ਆ ਕੇ। ਅਸੀਂ ਤੇ ਈਨ ਮਨਵਾ ਲਾਂਗੇ, ਉਹਨਾਂ ਨੂੰ ਆਪਣੇ ਅੱਗੇ ਝੁਕਾ ਦਾਂਗੇ, ਜਿਨ੍ਹਾਂ ਨੇ ਹਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਝਲਕ ਨਹੀਂ ਦੇਖੀ। ਕਿਹੜਾ ਝੱਲੇ ਗੁਰੂ ਦੀ ਝਾਲਾ, ਗੁਰੂ ਦੀ ਝਾਲ ਕਿਹੜੀ ਝੱਲ ਸਕਦਾ ਹੈ? ਇਸ ਲਈ ਹੰਕਾਰ ਵਿੱਚ ਇਹ ਇਸ ਤਰ੍ਹਾਂ ਬੋਲਦੇ ਹਨ,
1: ਹਮ ਪਰ ਆਪਣੋ ਦਲ ਨ ਚੜਾਵੇ,
0: ਕਹਿੰਦੇ ਐਸੀ ਮਾਰ ਅਸੀਂ ਮਾਰਾਂਗੇ ਕਿ ਉਹ ਮੁੜ ਕੇ ਆਪਣਾ ਦਲ, ਆਪਣੀ ਸੈਨਾ ਸਾਡੇ ਤੇ ਦੁਬਾਰਾ ਚੜ੍ਹਨ ਦੀ ਹਿੰਮਤ ਨਹੀਂ ਕਰਨਗੇ। ਇਹ ਭੁਲੇਖੇ ਦੇਖੋ ਪੈਂਦੇ ਹੀ ਰਹੇ ਨੇ, ਇਹ ਵਾਰ ਵਾਰ ਅਬਦਾਲੀ ਨੂੰ ਭੁਲੇਖੇ ਬੜੇ ਪੈਂਦੇ ਰਹੇ ਆ ਵੀ ਮੈਂ ਤੇ ਸਿੱਖਾਂ ਦਾ ਨਾਮੋ ਨਿਸ਼ਾਨ ਜਿਹੜਾ ਉਹ ਮਿਟਾ, ਜਦੋਂ ਵੱਡਾ ਘੱਲੂਘਾਰਾ ਹੋਇਆ। ਜ਼ਕਰੀਆ ਖਾਨ ਨੂੰ ਬੜੇ ਭੁਲੇਖੇ ਪੈਂਦੇ ਰਹੇ ਆ, ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਬੜੇ ਭੁਲੇਖੇ ਪੈਂਦੇ ਰਹੇ ਆ, ਪਰ ਇਹ ਗੁਰੂ ਕਾ ਖਾਲਸਾ ਬੜੀ ਵਾਰ ਜ਼ਿਕਰ ਕੀਤਾ ਹੈ, ਇਹ ਅਕਾਲ ਪੁਰਖ ਦੀ ਫੌਜ ਹੈ, ਕਿਸੇ ਮੁਲਕ ਦੀ ਫੌਜ ਨਹੀਂ ਹੈ ਵੀ ਜਿਹਨੂੰ ਆਪਾਂ ਹਮਲਾ ਕਰਕੇ ਹਰਾ ਕੇ ਤੇ ਜਿੱਤ ਪ੍ਰਾਪਤ ਕਰ ਲਾਂਗੇ। ਜੇ ਤਾਂ ਕਿਸੇ ਮੁਲਕ ਦੀ ਹੋਵੇ ਫਿਰ ਤੇ ਕਦੋਂ ਦਾ ਨਾਮੋ ਨਿਸ਼ਾਨ ਮਿਟ ਜਾਣਾ ਚਾਹੀਦਾ ਸੀ, ਪਰ ਇਹ ਫੌਜ ਅਕਾਲ ਪੁਰਖ ਦੀ ਹੈ, ਇਹ ਉਹਦੀ ਬਣਾਈ ਹੋਈ ਫੌਜ ਹੈ। ਜਿਹੜਾ ਖੰਡੇ ਵਿੱਚੋਂ ਅੰਮ੍ਰਿਤ ਨਿਕਲਿਆ ਉਹ ਅਕਾਲ ਪੁਰਖ ਦੀ ਮੌਜ ਵਿੱਚੋਂ ਨਿਕਲਿਆ, ਇਹ ਉਹਦੀ ਮੌਜ ਵਿੱਚ ਪ੍ਰਗਟ ਹੋਇਆ ਹੈ। ਇਸ ਵਾਸਤੇ ਹੁਣ ਇਹ ਹੰਕਾਰ ਦੀ ਬੋਲੀ ਜਿਹੜੀ ਆ ਉਹ ਬੋਲਦੇ ਹੋਏ ਕਹਿ ਰਹੇ ਨੇ ਕਿ ਗੁਰੂ ਮਹਾਰਾਜ ਦੁਬਾਰਾ ਸਾਡੇ 'ਤੇ ਆਪਣੀ ਸੈਨਾ ਲੈ ਕੇ ਚੜ੍ਹਾਈ ਕਰਨ ਦੀ ਹਿੰਮਤ ਨਹੀਂ ਕਰਨਗੇ।
1: ਖੇਤੀ ਕਾ ਨੁਕਸਾਨ ਨਾ ਕਰੇ,
0: ਨਾ ਹੀ ਤੁਹਾਡੇ ਪਹਾੜੀ ਇਲਾਕੇ ਵੱਲ ਆਉਣਗੇ ਤੇ ਨਾ ਹੀ ਇਹ ਤੁਹਾਡਾ ਨੁਕਸਾਨ ਕਰਨਗੇ।
1: ਆਪਣੇ ਨਗਰ ਵਾਸ ਕੋ ਧਰੇ,
0: ਬਸ ਤੁਸੀਂ ਆਪਣੇ ਬੇਫਿਕਰ ਹੋ ਜਾਓ, ਆਪਣੇ ਇਲਾਕੇ ਦੇ ਵਿੱਚ ਬੇਫਿਕਰ ਹੋ ਕੇ ਤੁਸੀਂ ਰਹਿਣਾ ਕਰੋ।
1: ਇਤਿਆਦਿਕ ਸਮਝਾਵਤ ਲਿਆਏ,
0: ਇਸ ਤਰ੍ਹਾਂ ਕਹਿੰਦੇ ਇਹਨਾਂ ਨੇ ਜਿਹੜਾ ਆਪਸ ਦੇ ਵਿੱਚ ਅਹੰਕਾਰ ਦੇ ਬੋਲ ਬੋਲਦਿਆਂ ਗੁਰੂ ਸਾਹਿਬ ਜੀ ਦੇ ਖਿਲਾਫ ਆਪਸ ਵਿੱਚ ਜਿਹੜਾ ਉਹ ਵਿਚਾਰ

0: ਪਾਤਸ਼ਾਹ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਖਬਰ ਪਹੁੰਚ ਗਈ ਵੀ ਮਹਾਰਾਜ ਜੀ ਤੁਰਕ ਆਪਣੀ 10,000 ਦੀ ਚੰਮੂ ਸੈਨਾ ਲੈ ਕਰਕੇ ਆਨੰਦਪੁਰ ਸਾਹਿਬ ਤੱਕ ਆਏ ਹਨ।
1: ਸਭ ਸ਼ੈਲਪਤੀ ਕਰਕੇ ਪੁਕਾਰ।
0: ਇਹ ਜਿਹੜੇ ਸ਼ੈਲਪਤੀ ਨੇ, ਇਹ ਜਿਹੜੇ ਪਹਾੜੀ ਰਾਜੇ ਨੇ, ਇਹਨਾਂ ਨੇ ਦਿੱਲੀ ਫਰਿਆਦ ਕੀਤੀ, ਦਿੱਲੀ ਪੁਕਾਰ ਕੀਤੀ। ਇਹ ਕੋਈ ਨਵੀਂ ਗੱਲ ਨਹੀਂ ਹੈ। ਜੇ ਤੁਸੀਂ ਦੇਖੋ ਪ੍ਰਿਥੀ ਚੰਦ ਦੇਖੋ, ਉਹ ਵੀ ਤੇ ਦਿੱਲੀ ਪੁਕਾਰ ਲੈ ਕੇ ਗਿਆ ਹੀ ਸੀ। ਕੀ ਬਣਿਆ ਪ੍ਰਿਥੀ ਚੰਦ ਨੂੰ? ਕੀ ਹਾਸਲ ਹੋ ਗਿਆ? ਕੀ ਮਿਲ ਗਿਆ? ਉਹ ਵੀ ਤੇ ਸੁਲਹੀ ਖਾਂ ਨੂੰ ਚੜ੍ਹ ਕੇ ਲੈ ਕੇ ਆਇਆ ਹੀ ਸੀ। ਸੁਲਬੀ ਖਾਂ ਆਇਆ, ਸੁਲਹੀ ਖਾਂ ਚੜ੍ਹ ਕੇ ਆਇਆ, ਕੀ ਹੋਇਆ? ਸਤਿਗੁਰੂ ਮਹਾਰਾਜ, ਇਹ ਜਿਹੜੇ ਪਹਾੜੀ ਰਾਜੇ ਨੇ, ਇਹਨਾਂ ਨੇ ਦਿੱਲੀ ਪੁਕਾਰ ਕੀਤੀ ਹੈ, ਜਿਸ ਕਰਕੇ ਇਹ ਸੈਨਾ ਚੜ੍ਹ ਕਰਕੇ ਆ ਪਹੁੰਚੀ ਹੈ। ਹੁਣ ਗੁਰੂ ਮਹਾਰਾਜ ਸੁਣ ਕੇ ਅੱਗੋਂ ਕੀ ਫੈਸਲਾ ਲੈਂਦੇ ਨੇ, ਕੀ ਹੁਣ ਅੱਗੇ ਜੋ ਕੁਝ ਵਾਪਰਨਾ, ਇਹ ਭਾਈ ਰਾਮ ਕੋਇਰ ਜੀ ਇਤਿਹਾਸ ਜਿਹੜਾ ਉਹ ਸੁਣਾ ਰਹੇ ਨੇ ਸੰਗਤਾਂ ਨੂੰ, ਅਤੇ ਕਵੀ ਸੰਤੋਖ ਸਿੰਘ ਜੀ ਨੇ ਉਹ ਇਤਿਹਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸੁਭਾਈਮਾਨ ਕੀਤਾ ਹੈ। ਅਗਲੇ ਪ੍ਰਸੰਗ ਨੂੰ ਆਪਾਂ ਅਗਲੇ ਸਮੇਂ ਦੇ ਵਿੱਚ ਵਿਚਾਰਨ, ਜਾਣਨ, ਸਮਝਣ ਦਾ ਯਤਨ ਕਰਾਂਗੇ। ਅੱਜ ਦੀਆਂ ਇੰਨੀਆਂ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਦੀ ਹਾਜ਼ਰੀ ਲੇਖੇ ਦੇ ਵਿੱਚ ਲਾਉਣ ਜੀ। ਬਾਣੀ ਬਾਣੀ ਦੇ ਧਾਰਨੀ ਬਣੋ, ਆਪ ਜੁੜੋ, ਹੋਰਾਂ ਨੂੰ ਜੋੜੋ, ਬੜੇ ਪਿਆਰ ਸਤਿਕਾਰ ਨਾਲ ਗੁਰਬਾਣੀ ਕੀਰਤਨ ਜਿਹੜਾ ਭਾਈ ਸਾਹਿਬ ਜੀ ਹੋਣਾ ਪਾਸੋਂ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੱਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ। ਉਚੇ ਤੇ ਉੱਚ ਸਗਲ ਸਮੱਗਰੀ ਤੁਮਰੈ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ। ਨਾਨਕ ਦਾਸ ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ।

ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬ

ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮੰਨੀ ਵਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

दर्शन पर से गुरु के जन्म मरण दुख जाए, सतनाम श्री वाहिगुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ

0: ਸੱਚੇ ਸਦਾ ਅੱਖਾਂ ਲੱਖ ਕਰੋੜ ਸੱਚਾ ਸਵਤਾਨ ਸੱਚਾ ਸਭਜੋਰ ਸੱਚੀ ਤੇਰੀ ਸਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆ ਜਾਂ ਸਤਨਿਆਉ ਵੱਡੀ ਵਡਿਆ ਨੇ ਚਲਥਾਉ ਵੱਡੀ ਵਡਿਆਈ ਜਾਣੇ ਆਲਾਉ ਵੱਡੀ ਵਡਿਆਈ ਬੁੱਝ ਸਭਾਉ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਣਾ ਸਰਬ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਵਿ ਜਵਾਸ ਇੱਕ ਨਾ ਸਮਾਏ ਲੈ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਪਹਾਣਾ ਕੱਢ ਲੈ ਇੱਕ ਨਾ ਮੈਂ ਵਿੱਚ ਨਿਵਾਸ ਪਿਆ

ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਲਾਗੇ ਫਰਜੰਤ ਬਿਸਮਾਦ ਪਾਨ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗਾ ਪ੍ਰਾਣ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਾਹਾ

ਦੱਸੈ ਕੁਦਰਤ ਸੁਣੀਐ ਕੁਦਰਤ ਭਉ ਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਕ ਤੇ ਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਦਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਧੀਰੀ ਕੁਦਰਤ ਤੂੰ ਕਾਦਰ ਕਰਤਾ ਪੱਖ।

Yeah.

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਮਹੱਲੇ ਚੌਥੇ ਕੇ

कब काल ठकुर हरदास तने गुर राम दास सर अपर परे।

मन एक ते आए हो, तन तन सतगुर अमरदास जिन

ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ। ਸਤ ਸੰਤੋਖ ਸਮਾਚਰੇ, ਅਬਰਾ ਸਰ ਭਰਿਆ। ਅਗਥ ਕਥਾ ਅਮਰਾਪੁਰੀ, ਜਿਸ

ਲਿਖਿਆ ਤਾ ਹੈ ਨਸਤਿਆ ਹੰਤਾਵੈ ਪਲਕ ਨਾ ਸੋਵੈ ਜਿਉ ਜਾ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ।

विचार हैनस जप धर्म कर्म पूरे सतगुरु पाई है।

अगन कटे सब तेरे गोर नयन में गुरु गुरु करो गुरु साथियों।

आपने लाए प्रभु साचा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਬਾਲਤਾ ਦੇ ਰਹਿਬਰ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਦੀਨ ਦਿਆਲ ਸਤਿਗੁਰੂ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰੁੱਟ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਸੋਰਠ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 599 ਅਤੇ 600 ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰ

ਘਰ ਪਹਿਲਾ ਇੱਕ ਓਅੰਕਾਰ

ਬੰਧਨ ਬੰਧਨ ਭਾਏ ਸੋਏ ਪਏ ਕਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸਿਰ ਉੱਡ ਨਾ ਜਾਹੀ ਸਜਣਾ ਹੋ ਨੱਚਣ ਕੁੱਦਣ ਮਨ ਕਰ।

ਕਰਪਨ ਹੋ ਨੀਚ ਦਾਈ ਜੇ ਜਰਵਾਣਾ ਪਰਖ ਰਹਿ ਜਰਵੇਸ ਕਰੇ ਦੀ ਆਈ ਹੈ ਗੁਰ ਹੈ ਨਾ ਪ੍ਰਿਆ ਪਾਈਏ ਗੁਰ ਹੈ ਨਾ ਪ੍ਰਿਆ ਪਾਈਏ।

ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ।

ਲਖ ਸੁਰਤੀ ਲਖ ਗਿਆਨ ਧਿਆਨ ਪੜ੍ਹੀ ਹੈ ਪਾਠ ਪ੍ਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾ ਨਾਨਕ ਮਤੀ ਮਿਥਿਆ ਕਰਮ ਸੱਚਾ ਨੀ।

ਸਾਹਿਬ ਏ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਵੇ ਤਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿਦਾ ਸੱਚ ਵਸਾਇਆ ਮੂਰਖ ਸੱਚ ਨਾ ਜਾਣਦੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ

ਭਾਈ ਸ੍ਰੀ ਸ਼ਾਹੀ ਪਾਏ ਮੂਰਖੰਦ ਪਤ ਗਵਾਈ ਵਿਣਨਾਵੈ ਕਿਸ ਥਾਏ ਨਾ ਪਾਏ ਰਹਿ ਬਿਬਾਣੀ ਬੜੀ ਨਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰੂ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਸ ਤੇ ਨੇ ਕੇਵਲ ਹਉਮੈ ਸ਼ਬਦ ਜਲ

ਓਮ ਭਗਤ ਰਮਨ ਪਾਵਦੇ ਦਰਸੂਨ ਕੀਰਤ ਗਾਵਦੇ ਨਾਨਕ ਕਰਮ ਬਾਰੇ ਦਰ ਟੋਨਾ ਲਹਿਨੀ ਤਾਵਦੇ ਇੱਕ ਮੂਲ ਨਾ ਪੁੱਜਣਾ ਆਪਣਾ ਨਾ ਦਾਗ ਬਣਾਏ ਦੇ ਹੋ ਟਾਡੀ ਗਾਨੀ ਜਾਤ ਹੋ ਰਤਨ ਜਸ ਦੇ ਦੇ ਤਿੰਨ ਮੰਗਾ ਜਿੱਤ ਜੇ ਧਿਆਏ ਦੇ ਤਿੰਨ ਮੰਗਾ ਜਿੱਤ ਜੇ ਧਿਆਏ ਦੇ।